ਸੰਕਰਮਣ ਸਭ ਕਟ ਨੇ ਚੋ ਕਰਮਣ ਕਉ ਨਾਨਕ ਨੇ ਚੋ ਤਿਆਵੈ ਕਉ ਨਾਨਕ ਨੇ ਚੋ ਤਿਆਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕਪੜ ਰੂਪ।

ਕੂੜ ਬੋਲ ਕਰਿਆ ਹਾਰ ਸ਼ੰਤ ਸੰਖਾ ਡੇਰਾ ਦੂਰ ਨਾਨਕ ਕੂਟ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਦੋਤੇ ਕਕਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਇਆ ਪ੍ਰਮਾਣ ਮਲੇਸ਼ ਤਾਂ ਲੈ ਪੂਜਾ ਪੁਰਾਣ ਅਪਾਖਿਆ ਕਾ ਗੁੱਠਾ ਬਖਰਾ ਖਾਣਾ ਚੌਂਕੇ ਉਹ ਪਰ ਕਿਸੇ ਨਾ ਜਾਣਾ ਦੇਖਿਆ ਚੌਕਾ ਕੱਟੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿਟੈ ਵੇ ਮਤ ਪਿਟੈ ਇਹੋ ਅੰਨ ਸਾਡਾ ਫਿੱਟੈ

ਅੰਦਰ ਫੈਲ ਅੱਠ ਸਖਤੀ ਤੇ ਨਾਵੈ ਤਰੈ ਨਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖ ਨਿਰਚਾਰ ਰੰਗ ਹੱਸੈ ਰੰਗ

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰਪਾਤ ਨੈਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼

मत शर्मिंदा थी वही साईं दरबार

ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਣ ਕਿਉਂ ਰਲੀਆਂ।

ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼।

गुरमुख मन मेरे नाम संभालो सदा।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖ ਹਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਨ ਅੰਗ 559 ਔਰ 60 ਦੇ ਉੱਪਰ ਇਹ ਪਵਨ ਬਚਨ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਵਨ ਬੋਲਾਂ ਰਾਹੀਂ ਜੋ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ, ਜੋ ਸਿੱਖਿਆ ਦਿੱਤੀ ਹੈ, ਉਹਦੇ ਵਿੱਚ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਮਨ ਨੂੰ ਸੰਬੋਧਨ ਕੀਤਾ। ਅਤੇ ਮਨ ਨੂੰ ਸੰਬੋਧਨ ਕਰਕੇ ਇਹ ਕਿਹਾ, ਤੂੰ ਗੁਰੂ ਦੇ ਰਾਹੀਂ ਗੁਰੂ ਦੇ ਦੱਸੇ ਰਾਹ ਉੱਤੇ ਚੱਲ ਕੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ, ਉਹਦੇ ਨਾਮ ਦੀ ਸੰਭਾਲ ਕਰ, ਕਿਉਂਕਿ ਉਹਦਾ ਨਾਮ ਹੀ ਹੈ ਜਿਹਨੇ ਤੇਰੇ ਨਾਲ ਨਿਭਣਾ ਅਤੇ ਤੇਰੇ ਨਾਲ ਚੱਲਣਾ ਹੈ। ਇੱਕ ਭਜਨ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀਆਂ ਪਾਵਨ ਬਾਣੀਆਂ ਵਿੱਚ, ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹੀਏ, ਅਤੇ ਗੁਰੂ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸੰਬੋਧਨ ਕਰਕੇ, ਮਨ ਨੂੰ ਪਿਆਰਾ ਕਹਿ ਕੇ ਸੱਚ ਦੀ ਸੰਭਾਲ ਕਰਨ ਵਾਸਤੇ ਗੁਰੂ ਸਾਹਿਬ ਨੇ ਆਖਿਆ। ਉਪਦੇਸ਼ ਸੁਣਨਾ ਅਤੇ ਗੁਰੂ ਦਾ, ਸਤਿਗੁਰ ਕਾ ਉਪਦੇਸ਼ ਸੁਣ ਤੂੰ, ਸੰਬੋਧਨ ਕਿਹਨੂੰ ਕੀਤਾ? ਮਨ ਨੂੰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਮੇਰੇ ਪਿਆਰੇ ਮਨਾ, ਤੂੰ ਸੱਚ ਦੀ ਸੰਭਾਲ ਕਰ। ਅੱਜ ਦਾ ਜਿਹੜਾ ਪਾਵਨ ਬਚਨ ਹੈ ਜੀ, ਉਹਦੇ ਵਿੱਚ ਵੀ ਧੰਨ ਗੁਰੂ ਅਮਰਦਾਸ ਸਾਹਿਬ ਨੇ ਬਿਲਕੁਲ ਇਸੇ ਤਰ੍ਹਾਂ ਦਾ ਪ੍ਰਕਰਨ ਬਖਸ਼ਿਆ। ਸਤਿਗੁਰੂ ਨੇ ਕਿਹਾ, ਕਹਿੰਦੇ ਗੁਰਮੁਖ ਮਨ ਮੇਰੇ ਨਾਮ ਸੰਭਾਲ। ਗੁਰਮੁਖ ਤੋਂ ਭਾਵ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ, ਗੁਰੂ ਉਪਦੇਸ਼ ਰਾਹੀਂ, ਕਹਿ ਗੁਰੂ ਦੇ ਰਾਹੀਂ, ਗੁਰੂ ਦੁਆਰਾ ਜਾਂ ਗੁਰੂ ਉਪਦੇਸ਼, ਭਾਵ ਇਹ ਹੀ ਹੈ ਨਾ। ਗੁਰੂ ਦੇ ਦੁਆਰਾ ਕੀ? ਗੁਰੂ ਕੋਲੋਂ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ, ਉਹਦੇ ਨਾਮ ਦੀ ਦਾਤ ਲੈ, ਉਹਦਾ ਉਪਦੇਸ਼ ਲੈ ਗੁਰੂ ਦੇ ਕੋਲੋਂ ਨਾ। ਜਦੋਂ ਗੁਰੂ ਦੇ ਰਾਹੀਂ ਆਪਾਂ ਉਹਦੇ ਉਪਦੇਸ਼ ਨੂੰ ਗ੍ਰਹਿਣ ਕਰਾਂਗੇ, ਫਿਰ ਮਨ ਨੂੰ ਮਨ ਮੇਰੇ ਨਾਮ ਸੰਭਾਲ, ਨਾਮ ਦੀ ਸੰਭਾਲ ਕਰ। ਹੁਣ ਜੋ ਗੁਰ ਕਹੈ ਸੋਈ ਪਲ ਮੰਨੋ, ਗੁਰੂ ਉਪਦੇਸ਼ ਨੂੰ ਮੰਨਣਾ ਤਾਂ ਇਹ ਹੀ ਹੈ ਨਾ ਜੀ। ਜਿਹੜਾ ਉਪਦੇਸ਼ ਹੈ ਉਹ ਕਦੇ ਆਪਣੀ ਮਰਜ਼ੀ ਦਾ ਨਹੀਂ ਹੁੰਦਾ ਵੀ ਮੈਨੂੰ ਆਹ ਉਪਦੇਸ਼ ਚਾਹੀਦਾ,
ਉਪਦੇਸ਼ ਉਹ ਜਿਹੜਾ ਗੁਰੂ ਬਖਸ਼ ਰਿਹਾ ਹੈ ਆਪਣੀ ਮਰਜ਼ੀ ਨਾਲ ਨਹੀਂ। ਫਿਰ ਨਾਲੇ ਚੇਤਾ ਰੱਖੋ ਵੀ ਹੁਣ ਉਪਦੇ ਜੋ ਗੁਰ ਕਹੇ ਜੋ ਗੁਰੂ ਨੇ ਆਖ ਦਿੱਤਾ ਸੋਈ ਭਲ ਉਹਨੂੰ ਭਲਾ ਕਰ ਮੰਨੋ, ਭਲਾ ਕਰਕੇ ਮੰਨ ਉਹਨੂੰ। ਜਦੋਂ ਉਹਨੂੰ ਭਲਾ ਕਰਕੇ ਮੰਨੇਗਾ ਹਰ ਹਰ ਕਥਾ ਨਿਰਾਲੀ। ਫਿਰ ਸਤਿਗੁਰੂ ਜੀ ਨੇ ਨਾਲ ਜ਼ਿਕਰ ਕੀਤਾ ਕਹਿੰਦੇ ਸਦਾ ਨਿਭੈ ਚੱਲੈ ਤੇਰੇ ਨਾਲੇ, ਕੀ ਨਾਮ ਜਿਹਦੀ ਸੰਭਾਲ ਕੀਤੀ ਹੈ। ਹੁਣ ਜੇ ਸੰਭਾਲ ਕੀਤੀ ਹੋਏਗੀ ਤਾਂ ਹੀ ਨਾਲ ਨਿਭੇਗਾ ਨਾ ਜੀ, ਜੇ ਸੰਭਾਲ ਕੀਤੀ ਹੋਏਗੀ ਤਾਂ ਹੀ ਨਾਲ ਚੱਲੇਗਾ, ਅਤੇ ਜੇ ਸੰਭਾਲਿਆ ਹੀ ਨਾ ਹੋਵੇ ਫਿਰ ਨਾਲ ਕਿੰਨੇ ਨਿਭਣਾ। ਜੇ ਸੰਭਾਲਿਆ ਹੀ ਨਾ ਹੋਵੇ ਚੱਲੇਗਾ ਕਿਵੇਂ, ਨਾਲ ਤੇ ਤਾਂ ਹੀ ਚੱਲੇਗਾ ਜੇ ਕੋਲੇ ਹੋਏਗਾ, ਜੇ ਸੰਭਾਲ ਕੀਤੀ ਹੋਏਗੀ ਨਾ। ਅਤੇ ਜੇ ਆਪਾਂ ਸੰਭਾਲ ਹੀ ਨਾ ਕੀਤੀ ਹੋਵੇ ਜੀ, ਫਿਰ ਜਿਵੇਂ ਹੁਣ ਆਪਾਂ ਸਹਿਜ ਸੁਭਾਅ ਕਹਿ ਲਈਏ ਵੀ ਅੱਜ ਦਿਨ ਚੰਗੇ ਹੋਣ, ਬੰਦਾ ਸੰਸਾਰਕ ਤੌਰ 'ਤੇ 4 ਟਕੇ ਜੇਬ 'ਚ ਰੱਖਦਾ ਹੋਵੇ ਅਤੇ ਉਹਨਾਂ 4 ਟਕਿਆਂ ਨੂੰ ਐਸ਼ ਪ੍ਰਸਤੀ ਵਿੱਚ ਇੰਜ ਉਡਾ ਦੇ ਵੀ ਆਪਣੇ ਮਾੜੇ ਵੇਲੇ ਲਈ ਵੀ ਕੋਲੇ ਨਾ ਕੁਝ ਰੱਖਿਆ ਹੋਵੇ ਸੰਭਾਲ ਕੇ, ਅਤੇ ਹਾਲਾਤ ਬਦਲ ਜਾਣ, 4 ਟਕੇ ਜਿਹੜੇ ਸੀ ਉਹ ਕੋਲੋਂ ਚਲੇ ਜਾਣ, ਮੁੜ ਕੇ ਪਛਤਾਵਾ ਹੀ ਹੈ ਨਾ। ਫਿਰ ਇਹ ਤਾਂ ਨਹੀਂ ਕਹਿ ਸਕਦਾ ਵੀ ਮੇਰੇ ਕੋਲ ਹੈ ਧਨ ਨਾਲ ਨਿਭੇਗਾ, ਮੇਰੇ ਮੈਨੂੰ ਜਿੱਥੇ ਜ਼ਰੂਰਤ ਪਏਗੀ ਮੈਂ ਵਰਤ ਸਕ। ਜੇ ਹੋਵੇਗਾ ਤਾਂ ਵਰਤੇਗਾ ਨਾ ਜੀ, ਜੇ ਹੋਵੇ ਹੀ ਨਾ ਫਿਰ ਵਰਤੇਗਾ ਕਿਵੇਂ। ਇਸੇ ਤਰ੍ਹਾਂ ਸੱਚ ਦੀ ਸੰਭਾਲ ਹੈ, ਜੇ ਕਰਾਂਗੇ ਤਾਂ ਨਾਲ ਨਿਭੇਗਾ, ਜੇ ਨਹੀਂ ਕਰਦੇ ਤਾਂ ਨਹੀਂ ਨਿਭੇਗਾ। ਸੁਭਾਵਿਕ ਜਿਹੀ ਗੱਲ ਹੈ। ਸਤਿਗੁਰੂ ਕਹਿੰਦੇ ਮਨਾ ਤੂੰ ਗੁਰੂ ਦੇ ਰਾਹੀਂ ਨਾਮ ਦੀ ਸੰਭਾਲ ਕਰ, ਕਿਉਂਕਿ ਇਸੇ ਨੇ ਸਦਾ ਨਿਭੈ ਚੱਲੈ ਤੇਰੇ ਨਾਲੇ, ਇਹਨੇ ਤੇਰੇ ਨਾਲ ਨਿਭਣਾ ਅਤੇ ਇਹਨੇ ਹੀ ਤੇਰੇ ਨਾਲ ਚੱਲਣਾ। ਇਹਨੇ ਹੀ ਤੇਰੇ ਨਾਲ ਨਿਭਣਾ, ਇਹਦੇ ਤੋਂ ਬਿਨਾਂ ਨਹੀਂ। ਹੁਣ ਸੱਚ ਜਿਹੜਾ ਹੈ ਅਕਾਲ ਪੁਰਖ ਨਾਮ ਜਿਹੜਾ ਜੀ, ਉਹਨੂੰ ਜਦੋਂ ਆਪਾਂ ਦੋ ਰੂਪਾਂ ਬਾਣੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਨੇ ਕਈ ਅਰਥਾਂ ਵਿੱਚ ਨਾਮ ਦੀ ਵਰਤੋਂ ਕੀਤੀ। ਆਮ ਕਰਕੇ ਆਪਾਂ ਨਾਮ ਸ਼ਬਦ ਦੇ ਅਰਥ ਕਰਦੇ ਹਾਂ ਉਹਦੀ ਬੰਦਗੀ, ਪਰ ਨਾਮ ਸ਼ਬਦ ਦੇ ਅਰਥ ਕਰਦੇ ਹਾਂ ਬੰਦਗੀ ਦੇ ਨਾਲ ਨਾਲ ਹੁਕਮ। ਗੁਰੂ ਉਪਦੇਸ਼ ਸਾਨੂੰ ਉਹਦੇ ਹੁਕਮ ਵਿੱਚ ਚੱਲਣਾ ਸਿਖਾਉਂਦਾ। ਗੁਰੂ ਉਪਦੇਸ਼ ਇਕੱਲਾ ਇਹ ਨਹੀਂ ਵੀ ਬੰਦਗੀ ਵਿੱਚ ਜੁੜ, ਗੁਰੂ ਉਪਦੇਸ਼ ਨਾਲ ਇਹ ਵੀ ਹੈ ਭਾਈ ਜਿੱਥੇ ਉਹਦੀ ਬੰਦਗੀ ਵਿੱਚ ਜੁੜਨਾ ਉੱਥੇ ਉਹਦੇ ਹੁਕਮ ਵਿੱਚ ਵੀ ਚੱਲਣਾ, ਉਹਦੇ ਹੁਕਮ ਵਿੱਚ ਵੀ ਚੱਲਣਾ। ਬੰਦਗੀ ਤੇ ਤਾਂ ਹੀ ਪ੍ਰਵਾਨ ਹੋਏਗੀ ਨਾ ਜੀ, ਜੇ ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੇ ਨਾਲ, ਚਿੰਤਨ ਕਰਨ ਦੇ ਨਾਲ ਨਾਲ ਉਹਦੀ ਰਜ਼ਾ ਉਹਦੇ ਹੁਕਮ ਨੂੰ ਸਿਰ ਮੱਥੇ ਕਰਕੇ ਮੰਨਦੇ ਵੀ ਹੋਈਏ, ਉਹਦੇ ਭਾਣੇ ਨੂੰ ਸਿਰ ਮੱਥੇ ਕਰਕੇ ਮੰਨਦੇ ਹੋਈਏ ਜੋ ਉਹਦਾ ਹੁਕਮ ਹੈ। ਇਸੇ ਕਰਕੇ ਸਤਿਗੁਰੂ ਨੇ ਕਿਹਾ ਵੀ ਜੋ ਗੁਰ ਕਹੇ ਜੋ ਗੁਰੂ ਆਖ ਦੇ ਉਹਨੂੰ ਭਲਾ ਕਰਕੇ ਆਪਣੇ ਜੀਵਨ ਵਿੱਚ ਮੰਨ ਲਾ, ਫਿਰ ਉਹ ਹੁਕਮ ਹੈ। ਉਸ ਹੁਕਮ ਨੂੰ ਮੰਨਦਿਆਂ ਹੋਇਆਂ ਆਪਣੇ ਜੀਵਨ ਅੰਦਰ ਉਹਦੀ ਬੰਦਗੀ ਵਿੱਚ ਜੁੜ, ਜਦੋਂ ਉਹਦੀ ਬੰਦਗੀ ਵਿੱਚ ਜੁੜੇਗਾ ਉਹਦੀ ਰਜ਼ਾ ਵਿੱਚ ਚੱਲੇਗਾ, ਫਿਰ ਸਦਾ ਨਿਭੈ ਤੇਰੇ ਨਾਲੇ, ਫਿਰ ਉਹਦਾ ਨਾਮ ਉਹਦੀ ਯਾਦ ਉਹਦਾ ਚਿੰਤਨ ਤੇਰੇ ਨਾਲ ਨਿਭਦਾ। ਜੇ ਉਪਦੇਸ਼ ਕਮਾਵੇਂ ਤੇ ਜੇ ਉਹਦੀ ਸਿੱਖਿਆ ਦੇ ਉੱਤੇ ਪਹਿਰਾ ਦੇਵੇਂ। ਸਤਿਗੁਰੂ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ ਅਤੇ ਮਾਲਕ ਪਾਤਸ਼ਾਹ ਨਾਲ ਮਨ ਨੂੰ ਕਹਿੰਦੇ ਨੇ ਭਾਈ, ਕਿਉਂਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਾਵਨ ਬਚਨ ਪੜ੍ਹੀਏ ਅਤੇ ਉਹਨਾਂ ਜ਼ਿਕਰ ਕਰਦਿਆਂ ਕਿਹਾ ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਸਦਾ ਨਾਲ ਨਿਭਣਾ ਤਾਂ ਇਹ ਹੀ ਹੈ। ਜਹਾਂ ਮਹਾਂ ਭਿਆਨ ਦੂਤ ਜਮ ਦਲੈ ਤਹਾਂ ਕੇਵਲ ਨਾਮ ਸੰਗ ਤੇਰੇ ਚੱਲੈ, ਜਹਾਂ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਇੱਕ ਖਿਨ ਮਾਤਰ ਸਮੇਂ ਵਿੱਚ ਉਧਾਰ, ਉਹਦਾ ਨਾਮ ਉਹਦੀ ਬੰਦਗੀ ਉਹਦੇ ਚਿੰਤਨ ਦੇ ਰਾਹੀਂ। ਜਿਸ ਥਾਂ ਉੱਤੇ ਕੋਈ ਸਹਾਇਕ ਨਹੀਂ ਉੱਥੇ ਸਹਾਇਕ ਅਕਾਲ ਬਣਦਾ ਹੈ, ਪਰ ਅਕਾਲ ਸਹਾਇਕ ਤਾਂ ਬਣੇਗਾ ਜੇ
ਅਕਾਲ ਦੀ ਅਸੀਂ ਸੰਭਾਲ ਕੀਤੀ ਹੋਏਗੀ। ਸੰਭਾਲ ਕਰਨ ਤੋਂ ਭਾਵ ਉਹਨੂੰ ਆਪਣੇ ਜੀਵਨ ਵਿੱਚ ਚੇਤੇ ਕੀਤਾ ਹੋਏਗਾ, ਤਾਂ ਉਹ ਸਾਡਾ ਸਹਾਇਕ ਬਣਦਾ ਹੈ। ਮਲਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬੋਲ ਆਪਾਂ ਪੜ੍ਹਦੇ ਹਾਂ ਨਾ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ। ਜਿਹੜੇ ਭਗਤ ਉਹਨੇ ਪੈਦਾ ਕੀਤੇ ਉਹਨਾਂ ਦੀ ਪੈਜ ਵੀ ਰੱਖੀ, ਉਹਨਾਂ ਦੀ ਇੱਜ਼ਤ ਵੀ ਰੱਖੀ। ਹੁਣ ਜਦੋਂ ਸੰਸਾਰ 'ਤੇ ਜੀਵ ਆਉਂਦਾ, ਸੰਸਾਰ 'ਤੇ ਆਉਂਦਾ ਤਾਂ ਹਰ ਕੋਈ ਭਗਤ ਹੈ। ਸੰਸਾਰ 'ਤੇ ਜਦੋਂ ਆਉਂਦਾ ਉਦੋਂ ਤਾਂ ਹਰ ਕੋਈ ਭਗਤ ਹੈ। ਭਗਤੀ ਤੋਂ ਸੱਖਣਾ ਕਦੋਂ ਹੁੰਦਾ? ਜਦੋਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਦੋਂ ਸੱਖਣਾ ਹੁੰਦਾ। ਫਿਰ ਜਿਹੜਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਤੋਂ ਉੱਪਰ ਉੱਠ ਜਾਏ, ਮਤਲਬ ਤ੍ਰਿਸ਼ਨਾ ਜਿਹੜੀ ਉਹਨੂੰ ਛੱਡ ਕੇ ਮੁੜ ਦੁਬਾਰਾ ਆਪਣੀ ਸੁਰਤ ਜੋੜ ਲਏ, ਉਹ ਫਿਰ ਭਗਤ ਬਣ ਜਾਂਦਾ ਹੈ। ਜਦੋਂ ਉਹ ਦੁਬਾਰਾ ਭਗਤੀ ਪ੍ਰੇਮਾ ਭਗਤੀ ਵਿੱਚ ਜੁੜ ਗਿਆ, ਫਿਰ ਉਹ ਅਕਾਲ ਪੁਰਖ ਉਹਦੀ ਇੱਜ਼ਤ ਉਹਦੀ ਪੱਤ ਫਿਰ ਰੱਖਦਾ ਹੈ। ਜਿਵੇਂ ਭਗਤੀ ਕਰਕੇ ਸੰਭਾਲਿਆ ਨਾ ਜੀ ਉਹਨੇ ਮਾਤਾ ਕੇ, ਉੱਧਰ ਮੈਂ ਪ੍ਰਤਪਾਲ ਕਰੇ ਕਿਉਂ? ਕਿਉਂਕਿ ਉਹਦੀ ਸੰਭਾਲ ਕਰ ਰਹੇ ਹਾਂ ਅਸੀਂ, ਉਹਦੀ ਬੰਦਗੀ ਵਿੱਚ ਜੁੜੇ ਹਾਂ। ਜੇ ਉਹਦੀ ਬੰਦਗੀ ਵਿੱਚ ਨਾ ਹੁੰਦੇ, ਹੋ ਸਕਦਾ ਸੰਭਾਲ ਨਾ ਵੀ ਕਰਦਾ। ਫਿਰ ਮਾਲਕ ਜੀ ਕਹਿੰਦੇ, ਜੇ ਉਹਨੇ ਮਾਤਾ ਦੇ ਉੱਧਰ ਵਿੱਚ ਤੇਰੀ ਸੰਭਾਲ ਕੀਤੀ ਹੈ,

0: ਉਧਰਦੀ ਅਗਨ ਤੋਂ ਉਹਨੇ ਪ੍ਰਤਪਾਲਿਆ, ਉਹਨੇ ਸੰਭਾਲਿਆ, ਫਿਰ ਚੇਤਾ ਰੱਖ। ਜੇ ਬਾਹਰ ਵਾਲੀ ਮਾਇਆ ਦੀ ਅੱਗ ਤੋਂ ਬਚਣਾ ਤੇ ਫਿਰ ਸੰਭਾਲ ਉਹਦੀ ਕਰਨੀ ਪਏਗੀ। ਜਦੋਂ ਉਹਦਾ ਚਿੰਤਨ ਕੋਲੇ ਹੋਏਗਾ ਫਿਰ ਉਹਦਾ ਚਿੰਤਨ ਹੈ ਜਿਹੜਾ ਮਾਇਆ ਦੀ ਅਗਨ ਤੋਂ ਵੀ ਬਚਾਉਂਦਾ ਹੈ, ਮਾਇਆ ਦੀ ਅੱਗ ਤੋਂ ਵੀ ਬਚਾਉਂਦਾ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਇਹ ਉਹਦਾ ਰਚਿਆ ਹੋਇਆ ਖੇਡ ਹੈ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇੱਥੇ ਆ ਕੇ ਫਿਰ ਅਮਰ ਵਰਤ ਗਿਆ, ਮਾਇਆ ਦਾ ਹੁਕਮ ਵਰਤ ਗਿਆ। ਜੇ ਕਿਤੇ ਅਕਾਲ ਦੇ ਹੁਕਮ ਵਿੱਚ ਚੱਲਦਾ, ਅਕਾਲ ਦੇ ਹੁਕਮ ਵਿੱਚ ਚੱਲਦਾ ਫਿਰ ਮਾਇਆ ਦੇ ਹੁਕਮ ਤੋਂ ਪਾਸੇ ਰਹਿੰਦਾ। ਜਦੋਂ ਮਾਇਆ ਦੇ ਹੁਕਮ ਤੋਂ ਪਾਸੇ ਰਹਿੰਦਾ ਫਿਰ ਉਹੀ ਜਿਹੜੇ ਪਾਵਨ ਬਚਨ ਸਤਿਗੁਰੂ ਕਹਿ ਰਹੇ, ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਸਦਾ ਨਿਭ ਹੈ ਚੱਲੈ ਤੇਰੇ ਨਾਲੇ। ਭਾਈ ਉਹਨੇ ਹੀ ਤੇਰੇ ਨਾਲ ਨਿਭਣਾ, ਉਹਨੇ ਤੇਰੇ ਨਾਲ ਚੱਲਣਾ। ਇਸ ਕਰਕੇ ਜਿੰਨਾ ਹੋ ਸਕੇ ਉਹਦੀ ਸੰਭਾਲ ਕਰ, ਉਹਦੀ ਬੰਦਗੀ ਵਿੱਚ ਜੁੜ, ਉਹਦੇ ਚਿੰਤਨ ਵਿੱਚ ਜੁੜ, ਉਹਦੇ ਤੋਂ ਬਿਨਾਂ ਕੋਈ ਨਹੀਂ। ਕੋਈ ਜਾਣੈ ਕਵ ਨੀਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕਿ ਨਿਰਮਲ ਰੀਤ। ਕੋਈ ਜਾਣਦਾ ਨਾ ਟਾਵਾਂ ਵਿਰਲਾ, ਕਵਨ ਈਹਾਂ ਜਗ ਮੀਤ, ਮੀਤ ਕੌਣ ਹੈ? ਫਿਰ ਸਤਿਗੁਰੂ ਕਹਿੰਦੇ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ, ਮੇਰੇ ਨਾਲ ਨਿਭੇ ਕਿਹੜਾ? ਫਿਰ ਆਪ ਹੀ ਮਲਕ ਪਾਤਸ਼ਾਹ ਆਪ ਸਵਾਲ ਕਰਕੇ ਨਾਲ ਆਪ ਹੀ ਜਵਾਬ ਵੀ ਦਿੰਦੇ ਨੇ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਮਾਲਕਾ ਇਹ ਸਾਰਾ ਜਗਤ ਭਾਵੇਂ ਚੱਲਣਹਾਰ ਹੈ, ਪਰ ਇਸ ਚੱਲਣਹਾਰ ਜਗਤ ਦੇ ਵਿੱਚ ਇੱਕ ਤੂੰ ਹੈ ਜਿਹੜਾ ਅਟਲ ਵੀ ਹੈ, ਜਿਹੜਾ ਸਥਿਰ ਵੀ ਹੈ। ਇਸ ਲਈ ਮੈਂ ਤੇਰੇ ਅੱਗੇ ਬੇਨਤੀ ਕਰਦਾ ਵੀ ਮੇਰਾ ਪ੍ਰੇਮ ਮੇਰੀ ਪ੍ਰੀਤ ਤੇਰੇ ਨਾਲ ਬਣੀ ਰਵੇ, ਕਿਉਂਕਿ ਤੁਧ ਬਾਜ ਕੂੜੋ ਕੂੜ, ਤੇਰੇ ਤੋਂ ਬਿਨਾਂ ਝੂਠ ਹੀ ਝੂਠ ਹੈ, ਝੂਠ ਕਦੇ ਨਿਭਦਾ ਨਹੀਂ। ਜਿਵੇਂ ਪਾਵਨ ਬਚਨ ਆਪਾਂ ਪੜ੍ਹਦੇ ਨਾ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ। ਇਹ ਜਿੰਨਾ ਦੁਨੀਆਂ ਦਾ ਗੁਮਾਨ ਹੈ ਸਾਰਾ ਹੀ ਝੂਠ ਹੈ, ਜੇ ਖੂਬ ਹੈ ਤੇ ਸਿਰਫ ਤੇਰਾ ਨਾਮ ਖੂਬ ਹੈ, ਤੇਰੀ ਬੰਦਗੀ ਖੂਬ ਹੈ ਜਿਹੜੀ ਜੀਵ ਦੇ ਨਾਲ ਨਿਭਦੀ ਹੈ। ਜਿੱਥੇ ਆ ਕੇ ਜੀਵ ਦੀ ਸੰਭਾਲ ਉਹ ਅਕਾਲ ਪੁਰਖ ਆਪ ਕਰਦਾ ਹੈ, ਭਗਤਾਂ ਦੀ ਰੱਖਦਾ ਨਾ ਜੀ। ਭਗਤ ਤੋਂ ਜਿਹੜਾ ਪ੍ਰੇਮਾ ਭਗਤੀ ਵਿੱਚ ਜੁੜ ਜਾਏ, ਜਿਹੜਾ ਪ੍ਰੇਮਾ ਭਗਤੀ 'ਚ ਜੁੜ ਗਿਆ ਫਿਰ ਉਹਦੀ ਪੈਜ ਰੱਖਦਾ, ਉਹਦੀ ਪੈਜ ਰੱਖਦਿਆਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਉਹ ਅਕਾਲ ਪੁਰਖ ਨੂੰ ਸੇਵਿਆ, ਅੰਤ ਲਏ ਸਦਾ ਨਿਭ ਹੈ ਚੱਲੈ ਤੇਰੇ ਨਾਲੇ, ਅੰਤ ਲਏ ਛਡਾਇਆ, ਜਿਹੜਾ ਅਖੀਰ ਵੇਲੇ ਵੀ ਛਡਾ ਲੈਂਦਾ ਹੈ, ਉਹਦੇ ਨਾਲ ਪ੍ਰੇਮ ਬਣਾਇਆ ਨਾ, ਉਹਦੇ ਨਾਲ ਪ੍ਰੀਤ ਬਣਾਈ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ, ਉਹ ਸੰਭਾਲ ਕਰਦਾ। ਮਲਕ ਪਾਤਸ਼ਾਹ ਜੀ ਰਹਾਉ ਦੀ ਪੰਕਤੀ ਰਾਹੀਂ ਸਮਝਾਉਂਦੇ, ਗੁਰਮੁਖ ਮਨ ਮੇਰੇ ਨਾਮ ਸੰਭਾਲ, ਹੇ ਮੇਰੇ ਮਨਾ ਗੁਰੂ ਦੇ ਰਾਹੀਂ ਤੂੰ ਉਹਦੇ ਨਾਮ ਦੀ ਸੰਭਾਲ ਕਰ, ਉਹਦੇ ਹੁਕਮ ਵਿੱਚ ਚੱਲ, ਉਹਦੀ ਰਜ਼ਾ ਵਿੱਚ ਚੱਲ, ਉਹਦੇ ਹੁਕਮ ਨੂੰ ਮੰਨ ਕੇ ਚੱਲਣ, ਸੰਭਾਲ ਕਰਨਾ। ਸਦਾ ਨਿਭ ਹੈ ਚੱਲੈ ਤੇਰੇ ਨਾਲੇ, ਉਹੀ ਹੈ ਜਿਹੜਾ ਮੁੜ ਕੇ ਤੇਰੇ ਨਾਲ ਨਿਭਦਾ ਤੇ ਤੇਰੇ ਨਾਲ ਚੱਲਦਾ ਹੈ।
1: ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖ ਸਾਚੇ ਲੱਗੈ ਧਿਆਨ।
0: ਫਿਰ ਗੁਰੂ ਦੇ ਰਾਹੀਂ ਸੱਚ, ਗੁਰੂ ਦੇ ਰਾਹੀਂ ਸੰਜਮ, ਗੁਰੂ ਦੇ ਰਾਹੀਂ ਤਤ ਗਿਆਨ। ਹੁਣ ਇਹ ਸਾਰੇ ਪਾਵਨ ਬਚਨ ਵਿੱਚ ਹੀ ਸੰਬੋਧਨ ਮਨ ਨੂੰ ਹੀ ਹੈ। ਮਨਾ ਜੇ ਸੱਚ ਲੈਣਾ ਗੁਰੂ ਕੋਲੋਂ ਮਿਲਣਾ, ਮਨਾ ਜੇ ਸੰਜਮ ਧਾਰਨ ਕਰ

ਨਾ ਤੇ ਸੰਜਮ ਵੀ ਗੁਰੂ ਕੋਲੋਂ ਮਿਲਣਾ। ਮਨਾ ਜੇ ਤੱਤ ਗਿਆਨ ਹਾਸਲ ਕਰਨਾ ਹੀ ਤੇ ਚੇਤਾ ਰੱਖ ਤੱਤ ਗਿਆਨ ਵੀ ਗੁਰੂ ਕੋਲੋਂ ਮਿਲਣਾ। ਗੁਰੂ ਦੇ ਰਾਹੀਂ ਸੱਚ ਨਾਲ ਜੁੜ, ਕਿਉਂਕਿ ਗੁਰੂ ਨੇ ਦੱਸਣਾ ਨਾ ਜੀ ਸੱਚ ਹੈ ਕੀ, ਗੁਰੂ ਨੇ ਦੱਸਣਾ ਸੰਜਮ ਕੀ ਹੈ, ਗੁਰੂ ਨੇ ਦੱਸਣਾ ਤੱਤ ਗਿਆਨ ਕੀ ਹੈ। ਨਹੀਂ ਇਨਸਾਨ ਤੇ ਸੰਸਾਰ ਵਿੱਚ ਰਹਿੰਦਾ ਜੁੜਿਆ ਹੀ ਝੂਠ ਨਾਲ ਹੈ, ਸੱਚ ਨਾਲ ਤੇ ਜੁੜਿਆ ਹੀ ਕੋਈ ਨਹੀਂ। ਇਹਦੇ ਕੋਲ ਤੇ ਸੰਜਮ ਵੀ ਉਹ ਨੇ ਜਿਹੜੇ ਸੰਜਮ ਵੀ ਝੂਠ ਨਾਲ ਜੋੜਦੇ ਨੇ, ਸੱਚ ਨਾਲ ਤੇ ਜੋੜਦੇ ਹੀ ਨਹੀਂ। ਫਿਰ ਤੱਤ ਗਿਆਨ, ਚਾਰ ਅੱਖਰ ਪੜ੍ਹ ਕੇ ਉਹਨੂੰ ਹੀ ਗਿਆਨ ਦੱਸੀ ਜਾਂਦਾ ਵੀ ਮੈਂ ਬੜਾ ਗਿਆਨਵਾਨ ਹਾਂ, ਇਹੀ ਤੱਤ ਹੈ ਜਿਹੜਾ ਮੈਂ ਪੜ੍ਹ ਲਿਆ ਹੈ। ਸਤਿਗੁਰੂ ਕਹਿੰਦੇ ਗੁਰੂ ਕੋਲੋਂ ਕਦੇ ਪੁੱਛ ਕੇ ਵੇਖ, ਗੁਰੂ ਦੱਸੇਗਾ ਸੱਚ ਕੀ ਹੈ। ਮਾਲਕ ਪਾਤਸ਼ਾਹ ਦੱਸਣਗੇ ਸੰਜਮ ਕੀ ਹੈ। ਉਹ ਗੁਰੂ ਕੋਲ ਚੱਲ, ਗੁਰੂ ਕੋਲ ਚੱਲੇਗਾ, ਗੁਰੂ ਦੀ ਸ਼ਰਨ ਵਿੱਚ ਆਏਗਾ, ਗੁਰੂ ਕੋਲ ਆ ਕੇ ਪਤਾ ਲੱਗੇਗਾ ਤੱਤ ਕੀ ਹੈ, ਗਿਆਨ ਕੀ ਹੈ, ਤੱਤ ਗਿਆਨ ਕੀ ਹੈ। ਸਤਿਗੁਰੂ ਦੀ ਸ਼ਰਨ ਵਿੱਚ ਆ, ਮਨਾ ਗੁਰੂ ਦੀ ਸ਼ਰਨ ਵਿੱਚ ਆ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪਤਾ ਕੀ ਲੱਗਾ ਸੱਚ ਕੀ ਹੈ। ਅਕਾਲ ਪੁਰਖ ਸੰਜਮ ਕੀ ਹੈ, ਆਪਣੇ ਆਪ ਨੂੰ ਵਿਭਚਾਰਾਂ ਵਾਲੇ ਪਾਸੇ ਤੋਂ ਰੋਕ ਕੇ ਰੱਖਣਾ, ਆਪਣੀਆਂ ਇੰਦਰੀਆਂ ਨੂੰ ਵਿਭਚਾਰਾਂ ਤੋਂ ਰੋਕ ਕੇ ਰੱਖਣਾ, ਆਪਣੇ ਮਨ ਨੂੰ ਵਿਭਚਾਰ ਤੋਂ ਰੋਕ ਕੇ ਰੱਖਣਾ ਸੰਜਮ। ਤੱਤ ਗਿਆਨ ਕੀ ਹੈ, ਉਸ ਅਕਾਲ ਪੁਰਖ ਪਰਮੇਸ਼ਵਰ ਦਾ ਗਿਆਨ ਜਿਹਨੂੰ ਬ੍ਰਹਮ ਗਿਆਨ ਬਾਣੀ 'ਚ ਆਪਾਂ ਪੜ੍ਹਦੇ ਹਾਂ, ਉਹ ਹੈ ਤੱਤ ਦਾ ਗਿਆਨ ਜਿਹਨੂੰ ਗੁਰੂ ਕੋਲੋਂ ਆ ਕੇ ਹਾਸਲ ਕਰੀਦਾ ਹੈ। ਸੱਚ ਦੇ ਪ੍ਰਕਾਸ਼ ਹੋਣ ਯੋਗ ਤੇ ਬਣਨਾ, ਬਣਾਂਗੇ ਕਿਵੇਂ, ਗੁਰੂ ਕੋਲੋਂ ਆ ਕੇ ਪਤਾ ਚੱਲੇਗਾ। ਸੱਚ ਦੇ ਪ੍ਰਕਾਸ਼ ਹੋਣ ਯੋਗ ਬਣਨਾ ਤੇ ਸੱਚ ਅਕਾਲ ਪੁਰਖ ਮਾਲਕ ਕਹਿੰਦੇ ਉਹਦੇ ਪ੍ਰਕਾਸ਼ ਹੋਣ ਯੋਗ ਬਣੇਗਾ ਕਿਵੇਂ। ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੱਚ ਦੇ ਪ੍ਰਕਾਸ਼ ਹੋਣ ਯੋਗ ਬਣ ਜਾਈਦਾ, ਪਰ ਸੱਚ ਦੇ ਪ੍ਰਕਾਸ਼ ਹੋਣ ਯੋਗ ਬਣੀਦਾ ਹੁਕਮ ਰਜ਼ਾਈ ਚੱਲਣਾ, ਉਸ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣ ਨਾਲ। ਜਦੋਂ ਉਹਦੇ ਹੁਕਮ ਵਿੱਚ ਚੱਲਣਾ ਸਿੱਖ ਲਈਦਾ ਨਾ, ਰਜ਼ਾ ਵਾਲੇ ਦੇ ਹੁਕਮ ਵਿੱਚ, ਫਿਰ ਉਦੋਂ ਸੱਚ ਦੇ ਪ੍ਰਕਾਸ਼ ਹੋਣ ਯੋਗ ਬਣ ਜਾਈਦਾ। ਜਦੋਂ ਉਹਦੀ ਰਜ਼ਾ ਵਿੱਚ ਚੱਲਣਾ ਸਿੱਖ ਲਿਆ, ਹੁਕਮ ਵਿੱਚ ਚੱਲਣਾ ਸਿੱਖ ਲਿਆ, ਫਿਰ ਅੰਦਰੋਂ ਝੂਠ ਦੀ ਪਾਲ ਵੀ, ਕੂੜ ਦੀ ਪਾਲ ਵੀ ਟੁੱਟ ਜਾਂਦੀ, ਦੀਵਾਰ ਟੁੱਟ ਜਾਂਦੀ ਆ ਝੂਠ ਦੀ, ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਉਹਦੀ ਆਰਾਧਨਾ ਵਿੱਚ ਜੁੜੀਏ, ਸੱਚ ਨਾਲ ਜੁੜ ਜਾਈਏ, ਫਿਰ ਤੱਤ ਗਿਆਨ ਮਾਲਕ ਪਾਤਸ਼ਾਹ ਜੀ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਭਾਈ ਤੱਤ ਦਾ ਗਿਆਨ ਤੇ ਫਿਰ ਗੁਰੂ ਕੋਲੋਂ ਆਏਗਾ। ਜਦੋਂ ਗੁਰੂ ਕੋਲ ਆ ਕੇ ਪਤਾ ਲੱਗੇਗਾ ਭਾਈ ਜਿਹੜਾ ਕੁਝ ਤੂੰ ਕਰੀ ਜਾਂਦਾ ਇਹ ਸਭ ਕੁਝ ਵਿਅਰਥ ਹੈ, ਉਹਦੇ ਅੱਗੇ ਹੱਥ ਜੋੜ ਕੇ ਕਿਹਾ ਕਰ, ਮੈਂ ਕੀਏ ਕਰਮ ਅਨੇਕਾ ਹਾਰ, ਪਰੇ ਉਹ ਸਵਾਮੀ ਕਹਿ ਦੁਆਰਾ ਦੀਜੈ ਬੁੱਧ ਵਿਵੇਕਾ। ਜਦੋਂ ਵਿਵੇਕ ਬੁੱਧੀ ਕੋਲੇ ਹੋਏਗੀ ਤੱਤ ਗਿਆਨ, ਫਿਰ ਪਤਾ ਲੱਗੇਗਾ ਅਸਲ ਵਿੱਚ ਗਿਆਨ ਹੈ ਕਿਹੜਾ, ਗਿਆਨ ਹੈ ਕੀ। ਫਿਰ ਗੁਰੂ ਪਾਤਸ਼ਾਹ ਉਪਦੇਸ਼ ਰਾਹੀਂ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਮਨਾ ਗੁਰੂ ਕੋਲ ਆ ਕੇ ਸੱਚ ਧਾਰਨ ਕਰ, ਗੁਰੂ ਕੋਲ ਆ ਕੇ ਸੰਜਮ ਰੱਖ, ਅਤੇ ਗੁਰੂ ਕੋਲੋਂ ਆ ਕੇ ਹੀ ਤੱਤ ਦਾ ਗਿਆਨ ਹਾਸਲ ਕਰ। ਫਿਰ ਨਾਲ ਆਖਦੇ ਗੁਰਮੁਖ ਸਾਚੇ ਲੱਗੈ ਧਿਆਨ, ਗੁਰੂ ਦੇ ਰਾਹੀਂ ਹੀ ਸੱਚ ਦੇ ਨਾਲ ਧਿਆਨ ਜੁੜਦਾ ਹੈ, ਸੱਚ ਨਾਲ ਸੁਰਤ ਜੁੜਦੀ ਹੈ ਗੁਰੂ ਦੇ ਰਾਹੀਂ। ਕਿਉਂਕਿ ਮਾਲਕ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸਾਹਿਬ ਦਾ ਹੀ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਜ਼ਿਕਰ ਕੀਤਾ ਨਾ ਜਿੱਥੇ ਮਾਲਕ ਜੀ ਆਖ ਰਹੇ, ਕਹਿੰਦੇ ਤੂੰ ਜਿੰਨੇ ਮਰਜ਼ੀ ਕਰਮ ਕਰ ਲਾ ਨਾ, ਤੂੰ ਆਖੇ ਵੀ ਮੈਂ ਲਿਵ ਜੋੜਨੀ ਹੈ, ਸੁਰਤ ਜੋੜਨੀ ਹੈ,
ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ ਤਾਰ। ਧਿਆਨ ਜੋੜਨਾ, ਲਗਾਤਾਰ ਸਮਾਧੀ ਲਾ ਕੇ ਬੈਠਾ ਰਿਹਾ, ਕਹਿੰਦੇ ਇੱਦਾਂ ਸਮਾਧੀ ਨਹੀਂ ਜੁੜਦੀ। ਮਨ ਅੰਦਰੋਂ ਸ਼ੋਰ ਪਾ ਰਿਹਾ ਨਾ, ਸਮਾਧੀ ਸਰੀਰ ਦੀ ਨਹੀਂ ਹੁੰਦੀ, ਸਮਾਧੀ ਮਨ ਦੀ ਹੈ। ਸਰੀਰ ਦੀ ਸਮਾਧੀ ਲਾਉਣ ਵਾਸਤੇ ਬੜੇ ਤਰੀਕੇ ਵਰਤੇ ਜਾ ਸਕਦੇ ਨੇ, ਬਹੁਤ ਤਰੀਕੇ ਵਰਤੇ ਜਾ ਸਕਦੇ ਵੀ ਸਰੀਰ ਦੀ ਸਮਾਧੀ ਅਡੋਲ ਹੋ ਜਾਣ ਨੂੰ ਆਪਾਂ ਸਮਾਧੀ ਕਹਿੰਦੇ ਨਾ, ਵੀ ਜਿਹੜਾ ਐਂ ਅਡੋਲ ਹੋ ਕੇ ਟਿਕਿਆ ਰਹੇ, ਕੋਈ ਹਿਲਜੁਲ ਨਹੀਂ, ਸਰੀਰ ਇੰਜ ਹੋਵੇ ਵੀ ਬਸ ਬੈਠਾ ਹੈ ਪਰ ਇਸ ਤਰ੍ਹਾਂ ਵੀ ਇਹਦੇ ਵਿੱਚ ਜਿਵੇਂ ਪ੍ਰਾਣ ਹੀ ਹੈ ਨਹੀਂ, ਹੈ ਨਾ, ਉਹਨੂੰ ਅਸੀਂ ਫਿਰ ਸਮਾਧੀ ਕਹਿ ਦਿੰਦੇ ਵੀ ਇਹ ਸਮਾਧੀ ਲੱਗੀ ਹੋਈ ਭਾਈ, ਇਹ ਹਿਲਜੁਲ ਹੈ ਨਹੀਂ ਸਰੀਰ 'ਚ। ਸਰੀਰ ਦੀ ਸਮਾਧੀ ਲਈ ਬੜੇ ਤਰੀਕੇ ਨੇ, ਉਹ ਸਰੀਰ ਦੀ ਸਮਾਧੀ ਹੋਈ ਆ ਜਿਹੜਾ, ਜਿਹੜੀ ਸਮਾਧੀ ਜੋਗੀ ਭੰਗਰਨਾਥ ਨੂੰ ਹੀ ਲਾ ਕੇ ਬੈਠੇ, ਉਹ ਕਿਹੜਾ ਤਰੀਕਾ ਵਰਤ ਰਹੇ, ਪਿਆਲੇ ਤਿਆਰ ਕਰ ਕਰਕੇ ਪੀ ਰਹੇ ਨੇ, ਨਾਲੇ ਪੀਤੀ ਜਾ ਰਹੇ, ਨਾਲੇ ਕਹਿੰਦੇ ਸਮਾਧੀ ਲੱਗ ਜਾਂਦੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਵੀ ਪੀਓ ਭਾਈ, ਮਾਲਕ ਕਹਿੰਦੇ ਇਹਦੇ ਨਾਲ, ਕਹਿੰਦੇ ਇਹਦੇ ਨਾਲ ਕਹਿੰਦਾ ਜੀ ਇਹਦੇ ਨਾਲ ਸਮਾਧੀ ਲੱਗਦੀ ਹੈ। ਸਤਿਗੁਰੂ ਕਹਿੰਦੇ ਕਿੰਨਾ ਕੁ ਚਿਰ, ਕਹਿੰਦੇ ਜੀ ਜਿੰਨਾ ਕੁ ਚਿਰ ਇਹਦਾ ਨਸ਼ਾ ਰਹੇ ਉਨਾ ਕੁ ਚਿਰ ਸਮਾਧੀ, ਕਹਿੰਦੇ ਫਿਰ ਦੁਬਾਰਾ ਫੇਰ ਪੀ ਲਓ, ਸਮਾਧੀ ਲੱਗੀ ਰਹਿੰਦੀ। ਮੈਂ ਇਸ ਲਈ ਜੇਕਰ ਸਰੀਰ ਦੀ ਸਮਾਧੀ, ਸਮਾਧੀ ਨਹੀਂ ਹੈ, ਕਾਇਆਂ ਦੀ ਸਮਾਧੀ ਜਿਹੜੀ ਹੈ ਉਹਨੂੰ ਲਾਉਣ ਵਾਸਤੇ, ਕਾਇਆਂ ਨੂੰ ਅਡੋਲ ਟਿਕਾਉਣ ਵਾਸਤੇ ਬੜੇ ਤਰੀਕੇ ਵਰਤੇ ਜਾ ਸਕਦੇ, ਕਾਇਆਂ ਅਡੋਲ ਟਿਕ ਜਾਏਗੀ, ਪਰ ਮਨ ਦੀ ਸਮਾਧੀ ਵਾਸਤੇ ਕੋਈ ਆਹ ਤਰੀਕਾ ਨਹੀਂ ਵਰਤਿਆ ਜਾਣਾ ਜਿਹੜਾ ਇਨਸਾਨ ਬਾਹਰੀ ਤੌਰ 'ਤੇ ਵਰਤ ਕੇ ਕਵੇ ਵੀ ਮੈਂ ਤਾਂ ਸਮਾਧੀ ਵਿੱਚ ਜੁੜ ਗਿਆ। ਇੱਥੇ ਤਾਂ ਮਨ ਨੂੰ ਟਿਕਾਉਣਾ ਹੀ ਪਏਗਾ, ਸਮਾਧੀ ਮਨ ਦੀ ਤਾਂ ਲੱਗੇਗੀ, ਮਨ ਦੀ ਸਮਾਧੀ ਤਾਂ ਹੀ ਲੱਗੇਗੀ। ਜੇ ਸਰੀਰ ਦੀ ਸਮਾਧੀ, ਸਰੀਰ ਦਾ ਟਿਕ ਜਾਣਾ ਹੈ ਤੇ ਮਨ ਦੀ ਸਮਾਧੀ, ਮਨ ਦਾ ਟਿਕ ਜਾਣਾ। ਹੁਣ ਮਾਲਕ ਜੀ ਨੇ ਉੱਥੇ ਸਰੀਰ ਨੂੰ ਨਹੀਂ ਕਿਹਾ, ਸਤਿਗੁਰੂ ਕਹਿੰਦੇ ਕਾਇਆ ਕਰਕੇ ਬੈਠਾ ਰਹੇ ਚੁੱਪ ਹੋ ਕੇ, ਚੁੱਪ ਹੈ ਚੁੱਪ ਨਾ ਹੋ ਬਈ। ਜੇ ਤੂੰ ਆਖੇ ਵੀ ਮੈਂ ਹੁਣ ਬਹਿ ਗਿਆ ਭਾਈ, ਜ਼ੁਬਾਨ ਕਰਕੇ ਬੋਲਣਾ ਨਹੀਂ, ਮੈਂ ਮੂੰਹ ਰੱਖ ਲਿਆ ਬੋਲਣਾ ਨਹੀਂ ਮੈਂ, ਸਤਿਗੁਰੂ ਕਹਿੰਦੇ ਜ਼ੁਬਾਨੋਂ ਬੋਲਣੋਂ ਛੱਡ ਦੇਗਾ, ਤੂੰ ਕੀ ਮੰਨੇਗਾ ਵੀ ਮੇਰੀ ਸਮਾਧੀ ਲੱਗੀ ਹੈ। ਹੋ ਸਕਦਾ ਤੈਨੂੰ ਵੇਖਣ ਵਾਲੇ ਕਹਿ ਵੀ ਦੇਣ ਵੀ ਭਾਈ ਇਹ ਤੇ ਮੋਨੀ ਹੈ, ਇਹਨੇ ਸਮਾਧੀ ਲਾਈ ਹੋਈ ਜੀ, ਇਹਨਾਂ ਨੇ ਬੋਲਣਾ ਕੋਈ ਨਹੀਂ, ਇਹਨਾਂ ਨੇ ਮੌਨ ਵਰਤ ਰੱਖੇ ਹੈ। ਸਤਿਗੁਰੂ ਕਹਿੰਦੇ ਤੇਰੇ ਮਨ ਦੇ ਸ਼ੋਰ ਦਾ ਕੀ ਕਰਾਂਗੇ, ਉਹ ਤੇ ਅੰਦਰ ਰੌਲਾ ਪਾਈ ਬੈਠਾ ਨਾ। ਬਾਪੂ ਜੀ ਦੀ ਬਾਣੀ ਦਾ ਹੀ ਬਚਨ ਹੈ, ਜਦੋਂ ਸਤਿਗੁਰੂ ਕਹਿੰਦੇ ਬੋਲੇ ਨਾਹੀਂ ਹੋਏ ਬੈਠਾ ਮੋਨੀ, ਸਮਾਧੀ ਲੱਗੀ ਹੋਈ ਹੈ ਬੋਲਦਾ ਨਹੀਂ, ਕਹਿੰਦੇ ਜੀ ਮੌਨ ਰੱਖੇ ਹੈ ਬੋਲਦਾ ਨਹੀਂ ਹੈ, ਬੋਲੇ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆਂ ਹੈ ਜੋਨੀ। ਪਰ ਅੰਦਰੋਂ ਜਿਹੜੀਆਂ ਕਲਪਨਾਵਾਂ ਨੇ ਨਾ, ਉਹ ਕਲਪਨਾਵਾਂ ਇਹਨੂੰ ਵਾਰ ਵਾਰ ਜੂਨਾਂ ਵਿੱਚ ਉਲਝਾ ਰਹੀਆਂ ਨੇ, ਮਨ ਤੇ ਉਵੇਂ ਜੋਨਾ ਭੋਗ ਰਿਹਾ। ਤੇ ਗੁਰੂ ਨਾਨਕ ਸਾਹਿਬ ਕੀ ਆਖ ਰਹੇ, ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ, ਨਹੀਂ ਸਮਾਧੀ ਲੱਗਦੀ ਜੇ ਲਾਏ ਰਹਾਂ ਲਗਾਤਾਰ ਲਿਵ ਤਾਰ, ਆਪਣੀ ਸਮਾਧੀ ਜੋੜ ਕੇ ਬੈਠਾ ਰਹਿ, ਆਪਣੀ ਜ਼ੁਬਾਨ ਨੂੰ ਬੰਦ ਕਰਕੇ ਬੈਠਾ ਰਹਿ, ਇੱਦਾਂ ਮਨ ਦਾ ਰੌਲਾ ਨਹੀਂ ਉਹ ਮੁੱਕਣਾ। ਮਨ ਦਾ ਰੌਲਾ ਤੇ ਉਦੋਂ ਮੁੱਕੇਗਾ ਜਿੱਦਣ ਗੁਰਮੁਖ ਸੱਚ ਹੈ ਲੱਗੇ ਧਿਆਨ, ਗੁਰੂ ਦੇ ਕੋਲ ਆ ਕੇ ਜਿੱਦਣ ਸੱਚ ਨਾਲ ਜੁੜੇਗਾ ਫਿਰ ਗੁਰੂ ਦੱਸੇਗਾ ਧਿਆਨ ਕਿਵੇਂ ਜੋੜੀਦਾ, ਸੁਰਤ ਕਿਵੇਂ ਜੋੜੀਦੀ ਹੈ, ਮਨ ਕਿਵੇਂ ਟਿਕਾਈਦਾ। ਫਿਰ ਮਨ ਨੂੰ ਟਿਕਾਉਣ ਵਾਸਤੇ ਗੁਰੂ ਬਾਬਾ ਜੀ ਨੇ ਬਚਨ ਕੀਤਾ ਨਾ, ਮਨ ਸਮਝਾਵਣ ਕਾਰਨ ਕਛੂਵਕ ਪੜ੍ਹੀ ਹੈ ਗਿਆਨ, ਮਨ ਇੱਦਾਂ ਟਿਕਦਾ ਹੈ ਤੇ ਸਾਡਾ ਗਿਆਨ ਹੈ ਗੁਰੂ, ਸਾਡੇ ਕੋਲ ਸ਼ਬਦ ਰੂਪੀ ਗਿਆਨ ਹੈ, ਜਿਸ ਸ਼ਬਦ ਨੇ ਸਾਡੇ ਮਨ ਨੂੰ ਧੀਰਜ ਦੇਣਾ, ਜਿਸ ਸ਼ਬਦ ਨੇ ਸਾਡੇ ਮਨ ਨੂੰ ਟਿਕਾਉਣਾ, ਜਿਸ ਸ਼ਬਦ ਨੇ ਸਾਡੇ ਮਨ ਨੂੰ ਤਰਵਾਸ ਦੇ ਕੇ ਸਹਿਜ ਵਿੱਚ ਟਿਕਾਉਣਾ। ਜੇ ਮਨ ਕੋਲ ਸ਼ਬਦ ਦਾ ਗਿਆਨ ਹੋਏਗਾ ਮਨ ਸਹਿਜ 'ਚ ਟਿਕ ਜਾਏਗਾ, ਜੇ ਮਨ ਕੋਲ ਸ਼ਬਦ ਦਾ ਗਿਆਨ ਨਹੀਂ ਫਿਰ ਤੇ ਪਹਾੜਾਂ ਦੀਆਂ ਚੋਟੀਆਂ 'ਤੇ ਬਹਿ ਕੇ ਵੀ ਕੋਈ ਭੂੰਡ ਬਣ ਕੇ ਉੱਡਿਆ ਫਿਰਦਾ ਅਤੇ ਕੋਈ ਦੇਹੀ ਵੱਡੀ ਕਰਕੇ ਤੁਰਿਆ ਫਿਰਦਾ। ਧੰਨ ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ ਵੀ ਆਹ ਵੇਖੋ ਜੀ ਸਾਡੇ ਕੋਲ ਕਿੰਨੀਆਂ ਰਿਧੀਆਂ ਸਿੱਧੀਆਂ ਨੇ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੁਸੀਂ ਖੱਟਿਆ ਚਾਰ ਸੌ ਸਾਲਾਂ 'ਚ 300 ਸਾਲਾਂ 'ਚ ਆਹੀ ਕੁਝ ਹੈ ਤਾਂ ਫਿਰ ਫਾਇਦਾ ਕੀ ਹੋਇਆ।
ਹੁਣ ਕੋਈ 200 ਸਾਲ ਦਾ, ਕੋਈ 400 ਸਾਲ ਦਾ, ਕੋਈ 500 ਸਾਲ ਦਾ ਬਾਪੂ ਨੂੰ ਜਾ ਕੇ ਭਰਮਾਉਂਦੇ ਫਿਰਦੇ ਨਾ ਵੀ ਸਾਡੇ ਵੱਲ ਵੇਖੋ ਸਾਡੇ ਕੋਲ ਕਿੰਨਾ ਕੁਛ ਹੈ। ਸਤਿਗੁਰੂ ਕਹਿੰਦੇ ਆਹ ਛੱਡੋ, ਇਹ ਦੱਸੋ ਮਨ ਦਾ ਟਿਕਾ ਤੁਹਾਡੇ ਕੋਲ ਕਿੰਨਾ ਕੁ ਹੈ। ਉਹ ਸਾਰੇ ਜੋਨਾਂ ਵਿੱਚ ਭਟਕ ਰਹੇ, ਕੋਈ ਵੇਖੋ ਨਾ ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ ਕੋਈ ਉੱਡ ਕੇ ਤੁਰਿਆ ਆਉਂਦਾ, ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ ਕੋਈ ਵੱਡਾ ਆਕਾਰ ਬਣਾ ਕੇ ਤੁਰਿਆ ਆਉਂਦਾ, ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ ਮਲਕ ਪਾਤਸ਼ਾਹ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਉਹਨਾਂ ਨੂੰ ਪ੍ਰਭਾਵ ਕੋਈ ਨਿੱਕਾ ਜਿਹਾ ਆਕਾਰ ਲੈ ਕੇ ਤੁਰਿਆ ਆਉਂਦਾ, ਕੋਈ ਇੱਕੋ ਦਮ ਅਚਾਨਕ ਚੱਕ ਆ ਕੇ ਗੁਰੂ ਨਾਨਕ ਸਾਹਿਬ ਅੱਗੇ ਪ੍ਰਗਟ ਹੋ ਜਾਂਦਾ ਵੀ ਮੈਂ ਵੇਖੋ ਜੀ ਕਿੱਡਾ ਵੱਡਾ ਰਿਧੀਆਂ ਸਿੱਧੀਆਂ ਦਾ ਮਾਲਕ ਹਾਂ। ਸਤਿਗੁਰੂ ਕਹਿੰਦੇ ਇਹਨਾਂ ਨੂੰ ਛੱਡੋ, ਇਹ ਦੱਸੋ ਮਨ ਦਾ ਟਿਕਾ ਕਿੰਨਾ ਕੁ ਹੈ। ਤੇ ਸਾਰੀ ਹੱਥ ਖੜੇ ਕਰਕੇ ਮਨ ਦਾ ਟਿਕਾ ਨਹੀਂ ਹੈ ਨਾ, ਸਮਾਧੀਆਂ ਬਹੁਤ ਲੰਮੇਰੀਆਂ ਨੇ। ਵੇਖੋ ਜਿਨ੍ਹਾਂ ਦੀ 400 ਸਾਲ ਦੀ ਉਮਰ ਹੋ ਗਈ, 500 ਸਾਲ ਦੀ ਉਮਰ ਹੋ ਗਈ, ਉਹਨਾਂ ਜੋਗੀਆਂ ਕੋਲ ਲੰਮੇਰੀਆਂ ਸਮਾਧੀਆਂ ਨੇ। ਔਰ ਸਮਾਧੀਆਂ ਵੀ ਇੱਦਾਂ ਦੀਆਂ ਨੇ ਵੀ ਆਪਣੇ ਸਾਹ ਤੱਕ ਰੋਕ ਲੈਂਦੇ ਨੇ, ਸਵਾਸਾਂ ਦੀ ਗਿਣਤੀ ਤੱਕ ਰੋਕ ਲੈਂਦੇ ਨੇ, ਏਡੀਆਂ ਲੰਮੇਰੀਆਂ ਲੰਮੇਰੀਆਂ ਸਮਾਧੀਆਂ ਨੇ, ਪਰ ਮਨ ਦਾ ਟਿਕਾ ਨਹੀਂ ਹੈ। ਗੁਰਮੁਖ ਸੱਚ ਹੈ ਲੱਗਿਆ ਧਿਆਨ, ਗੁਰੂ ਕੋਲ ਆ ਕੇ ਪਤਾ ਲੱਗਦਾ ਵੀ ਫਿਰ ਧਿਆਨ ਕਿਵੇਂ ਜੋੜਨਾ, ਕਿਵੇਂ ਆਪਣੀ ਸੁਰਤ, ਕਿਵੇਂ ਆਪਣੇ ਮਨ ਨੂੰ ਟਿਕਾਉਣਾ। ਫਿਰ ਮਨ ਨੂੰ ਟਿਕਾਉਣ ਵਾਸਤੇ ਮਾਲਕ ਕਹਿੰਦੇ ਭਾਈ ਮਨ ਨੂੰ ਟਿਕਾਉਣਾ ਤੇ ਚੇਤਾ ਰੱਖ, ਗੁਰੂ ਦਾ ਸ਼ਬਦ ਹੈ ਜਿਹੜਾ ਤੇਰੇ ਮਨ ਨੂੰ ਥੰਮਦਾ, ਤੇਰੇ ਮਨ ਨੂੰ ਸਹਾਰਾ ਦਿੰਦਾ ਹੈ। ਜਿਉਂ ਮੰਦਰ ਕਉ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ। ਗੁਰੂ ਦਾ ਸ਼ਬਦ ਮਨ ਨੂੰ ਟਿਕਾਉਂਦਾ, ਜੇ ਜਿੱਦਣ ਮਨ ਟਿਕਦਾ ਧਿਆਨ ਉਦਣ ਜੁੜਦਾ ਹੈ, ਧਿਆਨ ਉਦੋਂ ਜੁੜਦਾ ਹੈ। ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ। ਸਾਡਾ ਗੁਰੂ ਗਿਆਨ ਹੈ, ਗਿਆਨ ਕਾ ਬੱਧਾ, ਗੁਰੂ ਦਾ ਬੰਨਿਆ ਹੋਇਆ ਮਨ ਰਹੇ, ਮਨ ਰਹਿੰਦਾ, ਗੁਰ ਬਿਨ ਗਿਆਨ ਨਾ ਹੋਏ। ਕਿਵੇਂ ਗਿਆਨ ਹੋ ਜਾਏ? ਜੇ ਗਿਆਨ ਨੇ ਮਨ ਨੂੰ ਬੰਨਣਾ, ਗਿਆਨ ਨੇ ਮਨ ਨੂੰ ਬੰਨਣਾ ਤੇ ਗਿਆਨ ਮਿਲੇਗਾ ਕਿੱਥੋਂ? ਹੁਣ ਆਪਾਂ ਇਹਨੂੰ ਹੋਰ ਸੁਖਾਲਾ ਕਰ ਲਈਏ। ਘਰ ਦੇ ਵਿੱਚ ਆਪਾਂ ਕੋਈ ਪਾਲਤੂ ਜਾਨਵਰ ਰੱਖਿਆ ਹੋਵੇ, ਪਿੰਡਾਂ ਦੇ ਵਿੱਚ ਹੀ ਵੇਖ ਲਈਏ ਨਾ, ਆਮ ਕਰਕੇ ਘਰਾਂ 'ਚ ਪਸ਼ੂ ਮਿਲ ਜਾਂਦੇ। ਪਸ਼ੂ ਨੂੰ ਬੰਨਣ ਵਾਸਤੇ ਸੰਗਲ ਚਾਹੀਦਾ ਹੈ, ਅਤੇ ਜਿਹਦੇ ਘਰ ਵਿੱਚ ਪਸ਼ੂ ਹੈ ਉਹਨੂੰ ਪਤਾ ਵੀ ਹੁਣ ਸੰਗਲ ਲਿਆਉਣਾ ਅਤੇ ਕਿੱਥੋਂ ਲੈ ਕੇ ਆਉਣਾ, ਰੱਸਾ ਲੈ ਕੇ ਆਉਣਾ ਅਤੇ ਕਿੱਥੋਂ ਲਿਆਉਣਾ। ਉਹ ਕਦੇ ਕੱਪੜੇ ਦੀ ਦੁਕਾਨ 'ਤੇ ਜਾ ਕੇ ਕਹਿੰਦਾ ਵੀ ਮੈਨੂੰ ਸੰਗਲ ਦੇ ਦਿਓ, ਮੈਂ ਭਾਈ ਪਸ਼ੂ ਬੰਨਣਾ ਜਾ ਕੇ, ਜਾਂ ਸਬਜ਼ੀ ਵਾਲੀ ਦੁਕਾਨ 'ਤੇ ਜਾ ਕੇ ਕਵੇ ਵੀ ਮੈਨੂੰ ਰੱਸਾ ਦੇ ਦਿਓ ਭਾਈ, ਮੇਰੇ ਘਰੇ ਮੇਰਾ ਪਸ਼ੂ ਖੁੱਲ੍ਹਿਆ ਫਿਰਦਾ ਵੀ ਮੈਂ ਜਾ ਕੇ ਬੰਨਣਾ। ਉਹ ਜਾਂਦਾ ਹੈ ਉਸੇ ਦੁਕਾਨ 'ਤੇ ਜਾਂਦਾ ਜਿੱਥੋਂ ਉਹ ਪਦਾਰਥ ਮਿਲਣਾ। ਫਿਰ ਉਹ ਲਿਆਉਂਦਾ ਬੜੀ ਆਸਾਨੀ ਨਾਲ, ਮਨ ਪਸ਼ੂ ਹੈ। ਸਤਿਗੁਰੂ ਨੇ ਮਾਤਾ ਭੈਂਸਾ ਲਫ਼ਜ਼ ਵਰਤਿਆ, ਮਸਤਿਆ ਹੋਇਆ ਭੈਂਸਾ ਹੈ, ਅਮੂਹਾ ਜਾਏ ਅਮੋੜ ਹੈ ਮੁੜਦਾ ਨਹੀਂ ਹੈ, ਮਾਤਾ ਭੈਂਸਾ ਅਮੂਹਾ ਜਾਏ, ਕੁੱਦ ਕੁੱਦ ਚਰੇ ਰਸਾਤਲ ਪਾਏ, ਟਿਕਦਾ ਨਹੀਂ ਹੈ, ਇਹਨੂੰ ਟਿਕਾਉਣਾ ਪਏਗਾ। ਔਰ ਇਹਨੂੰ ਟਿਕਾਉਣ ਵਾਸਤੇ ਨੱਥ ਵੀ ਪਾਉਣੀ ਪਏਗੀ, ਇਹਨੂੰ ਟਿਕਾਉਣ ਵਾਸਤੇ ਬੰਨਣਾ ਵੀ ਪਏਗਾ। ਜੇ ਹੁਣ ਬੰਨਣਾ ਫਿਰ ਇਹੀ ਦੁਕਾਨ, ਜੇ ਇਹੀ ਉਹ ਥਾਂ ਹੈ ਜਿੱਥੋਂ ਆ ਕੇ ਮਨ ਨੂੰ ਬੰਨਣ ਵਾਸਤੇ ਰੱਸਾ ਮਿਲਦਾ, ਜਿੱਥੋਂ ਮਨ ਨੂੰ ਬੰਨਣ ਵਾਸਤੇ ਸੰਗਲ ਮਿਲਦਾ ਹੈ। ਅਤੇ ਮਨ ਨੂੰ ਬੰਨਣਾ, ਮਾਲਕ ਕਹਿੰਦੇ ਗੁਰ ਬਿਨ ਗਿਆਨ ਨਾ ਹੋਏ, ਇਸ ਤੋਂ ਬਿਨਾਂ ਤੇਰਾ ਮਨ ਬੱਝਣਾ ਨਹੀਂ, ਤੂੰ ਜੋ ਮਰਜ਼ੀ ਕਰ ਲਾ, ਜੋ ਮਰਜ਼ੀ ਕਰ ਲਾ, ਮਨ ਨੂੰ ਬੰਨਣਾ ਪਏਗਾ। ਅਤੇ ਜਿੰਨਾ ਚਿਰ ਮਨ ਨਹੀਂ ਬੱਝਦਾ ਉਹਨਾਂ ਚਿਰ ਟਿਕੇਗਾ ਨਹੀਂ। ਅਤੇ ਜਦੋਂ ਟਿਕ ਗਿਆ, ਸਾਹਿਬ ਕਹਿੰਦੇ ਗੁਰਮੁਖ ਸੱਚ ਹੈ ਲੱਗਿਆ ਧਿਆਨ, ਫਿਰ ਧਿਆਨ ਜੁੜ ਜਾਂਦਾ ਹੈ। ਗੁਰੂ ਦੇ ਰਾਹੀਂ ਜੀਵ ਆਪਣੇ ਧਿਆਨ ਨੂੰ ਸੱਚ ਵਿੱਚ ਜੋੜ ਲੈਂਦਾ, ਜਾਂ ਇੱਦਾਂ ਕਹਿ ਲਓ ਸੱਚ ਨਾਲ ਇਹਦਾ ਧਿਆਨ ਲੱਗ ਜਾਂਦਾ। ਪਰ ਜੇ ਗੁਰੂ ਉਪਦੇਸ਼ ਜੀਵਨ ਵਿੱਚ ਕਮਾ ਲਵੇ, ਗੁਰੂ

0: ਅਤੇ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ ਜੀ, ਸਾ ਜ਼ਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਿੱਦਾਂ ਦੇ ਕੋਈ ਕਰਮ ਕਰਦੇ ਉੱਦਾਂ ਦੀ ਜ਼ਾਤ ਅਤੇ ਪਤ ਬਣ ਜਾਂਦੀ ਹੈ। ਜ਼ਾਤ ਔਰ ਪਤ ਕੁੱਲ, ਜ਼ਾਤ ਮਤਲਬ ਉਹ ਜਿਵੇਂ ਸੰਸਾਰਿਕ ਤੌਰ 'ਤੇ ਜਾਤਾਂ, ਪਤ ਕੁੱਲ। ਹੁਣ ਸਤਿਗੁਰੂ ਕਹਿੰਦੇ ਗੁਰੂ ਕੋਲ ਆ ਕੇ ਅਸਲ ਵਿੱਚ ਪਤਾ ਲੱਗਦਾ ਜ਼ਾਤ ਅਤੇ ਪਤ ਕੀ ਹੈ। ਗੁਰੂ ਤੋਂ ਸੱਖਣਾ ਤਾਂ ਸੰਸਾਰੀ ਤੌਰ 'ਤੇ ਹੀ ਵੰਡੀ ਪਾਈ ਬੈਠਾ ਨਾ, ਵੀ ਮੈਂ ਫਲਾਣੀ ਜਾਤ ਵਾਲਾ, ਮੇਰੀ ਕੁੱਲ ਫਲਾਣੀ ਹੈ, ਮੈਂ ਫਲਾਣੇ ਘਰਾਣੇ 'ਚੋਂ ਹਾਂ, ਸੰਸਾਰਿਕ ਤੌਰ 'ਤੇ। ਜਦੋਂ ਗੁਰੂ ਵਾਲੇ ਬਣ ਜਾਈਦਾ ਫਿਰ ਸਾਰਾ ਕੁਛ ਇਹ ਇੱਕ ਪਾਸੇ ਰਹਿ ਜਾਂਦਾ। ਜਿਵੇਂ ਰਾਤਰੀ ਵੇਲੇ ਦੇ ਦੀਵਾਨਾਂ ਵਿੱਚ ਵੀ ਇਹੀ ਪ੍ਰਸੰਗ ਚੱਲ ਰਿਹਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਸਿੱਖ ਆਉਂਦੇ, ਖੰਡੇ ਬਾਟੇ ਕੀ ਪੌਲ ਲੈਂਦੇ, ਅਤੇ ਖੰਡੇ ਬਾਟੇ ਕੀ ਪੌਲ ਲੈਂਦੇ, ਜਦੋਂ ਨਾ ਉਦੋਂ ਸਭ ਤੋਂ ਪਹਿਲਾਂ ਜਾਤ ਅਤੇ ਕੁੱਲ ਨਾਸ਼ ਹੁੰਦੀ ਹੈ, ਉਹ ਜਿਹੜੀ ਸੰਸਾਰਿਕ ਤੌਰ 'ਤੇ ਲਈ ਬੈਠੇ ਨੇ। ਅਤੇ ਬੇਨਤੀ ਰਾਤ ਦੇ ਦੀਵਾਨਾਂ 'ਚ ਵੀ ਸੰਗਤ ਦੇ ਚਰਨਾਂ 'ਚ ਕੀਤੀ ਸੀ, ਗੁਰੂ ਸਾਹਿਬਾਨ ਵੇਲੇ ਵੀ ਜਾਤ ਅਭਿਮਾਨੀ ਬਹੁਤ ਨੇ, ਬਹੁਤ ਨੇ ਜਾਤ ਅਭਿਮਾਨੀ ਸਮਾਜ ਵਿੱਚ। ਜਾਤ ਅਭਿਮਾਨੀ ਅੱਜ ਵੀ ਮਿਲਣਗੇ, ਗੁਰੂ ਸਾਹਿਬ ਵੇਲੇ ਵੀ ਬਹੁਤ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਹੀ ਅਭਿਮਾਨ ਹੈ ਵੀ ਸਾਡੀ ਜਾਤ ਬੜੀ ਉੱਚੀ ਹੈ। ਉਦੋਂ ਵੀ ਜਾਤ ਅਭਿਮਾਨੀ ਸੀ, ਜਿਹੜੇ ਉਦੋਂ ਜਾਤ ਅਭਿਮਾਨੀ ਸੀ ਉਹ ਵੀ ਕਹਿੰਦੇ ਸੀ ਵੀ ਲੈ ਇਹ ਗੁਰੂ ਸਾਹਿਬ ਕੀ ਕਰੀ ਜਾਂਦੇ ਨੇ, ਵੀ ਸਾਰਿਆਂ ਨੂੰ ਇਕੱਠੇ ਬਿਠਾਈ ਜਾਂਦੇ ਨੇ, ਇੱਦਾਂ ਕਿਵੇਂ ਹੋ ਸਕਦਾ। ਸਤਿਗੁਰੂ ਨੇ ਉਦੋਂ ਵੀ ਜਾਤ ਦੇ ਅਭਿਮਾਨੀਆਂ ਉੱਤੇ ਚੋਟ ਕੀਤੀ, ਚੋਟ ਹੁਣ ਅਭਿਮਾਨ ਉੱਤੇ ਹੈ, ਪਰ ਈਰਖਾ ਕਿਹਨੂੰ ਹੋ ਰਹੀ, ਜਿਹਨੂੰ ਜਾਤ ਦਾ ਅਭਿਮਾਨ ਹੈ। ਗੁਰੂ ਸਾਹਿਬ ਮਨੁੱਖ ਨੂੰ ਮਾੜਾ ਨਹੀਂ ਕਹਿ ਰਹੇ, ਕੀ ਕਹਿ ਰਹੇ, ਤੇਰੀ ਜਾਤ ਦਾ ਅਭਿਮਾਨ ਮਾੜਾ ਹੈ, ਚੋਟ ਅਭਿਮਾਨ 'ਤੇ ਹੈ ਨਾ, ਪਰ ਜਿਹਨੂੰ ਲੱਗ ਰਹੀ ਹੈ ਉਹ ਕਹਿੰਦਾ ਮੇਰੇ ਨਾਲ ਵੈਰ ਹੈ। ਫਿਰ ਉਸ ਵੇਲੇ ਨਾ ਜੀ ਗੁਰੂ ਸਾਹਿਬ ਦੇ ਕੋਲ ਜਿਹੜੇ ਆਏ ਸਿੱਖ ਆਏ, ਜਿਨ੍ਹਾਂ ਨੇ ਖੰਡੇ ਬਾਟੇ ਕੀ ਪੌੜ ਲਈ, ਜਿਹੜੇ ਸਤਿਗੁਰੂ ਦੀ ਸੰਗਤ ਖਾਲਸਾ ਪੰਥ ਵਿੱਚ ਸ਼ਾਮਿਲ ਹੋਏ, ਕਹਿਣ 'ਚ ਕੋਈ ਗੁਰੇਜ਼ ਨਹੀਂ, ਮੈਨੂੰ ਰਾਤੀ ਵੀ ਬੇਨਤੀ ਕੀਤੀ ਸੀ, ਉਦੋਂ ਉਹ ਲੋਕ ਆ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਹੋਇਆ ਹੈ, ਜਿਨ੍ਹਾਂ ਨੂੰ ਸਮਾਜ ਇਹ ਕਹਿ ਕੇ ਆਪਣੇ ਤੋਂ ਵੱਖਰੇ ਕਰੀ ਜਾਂਦਾ ਵੀ ਤੁਸੀਂ ਸਾਡੇ 'ਚ ਬਹਿ ਨਹੀਂ ਸਕਦੇ ਕਿਉਂਕਿ ਤੁਹਾਡੀ ਜ਼ਾਤ ਨੀਵੀਂ ਹੈ, ਤੁਸੀਂ ਸਾਡੇ 'ਚ ਬਹਿ ਨਹੀਂ ਸਕਦੇ ਕਿਉਂਕਿ ਤੁਹਾਡੀ ਕੁੱਲ ਨੀਵੀਂ ਹੈ। ਉਹਨਾਂ ਨੂੰ ਜੇ ਸਤਿਕਾਰ ਦਿੱਤਾ ਤਾਂ ਗੁਰੂ ਕਲਗੀਧਰ ਸਾਹਿਬ ਨੇ ਦਿੱਤਾ, ਜੇ ਬੈਠਣਾ ਤਾਂ ਇੱਥੇ ਆ ਕੇ ਬੈਠੋ, ਤੁਹਾਨੂੰ ਬਰਾਬਰ ਦੇ ਹੱਕ ਮਿਲਣਗੇ, ਬਿਠਾਏ ਗੁਰੂ ਸਾਹਿਬ ਨੇ। ਅਤੇ ਦੌੜੇ ਆਉਂਦੇ ਜੀ ਗੁਰੂ ਸਾਹਿਬ ਕੋਲ, ਤੁਸੀਂ ਸਮਾਜਿਕ ਤੌਰ 'ਤੇ ਜਿੱਥੋਂ ਇੱਕ ਵਾਰੀ ਧੱਕੇ ਵੱਜ ਜਾਣ ਬੰਦਾ ਜਾਂਦਾ ਦੁਬਾਰਾ ਉੱਥੇ ਵੀ ਨਹੀਂ ਮੈਂ ਨਹੀਂ ਜਾਵਾਂਗਾ, ਉੱਥੋਂ ਧੱਕੇ ਮਾਰ ਕੇ ਕੱਢਿਆ। ਅਤੇ ਜਿੱਥੇ ਸਤਿਕਾਰ ਮਿਲੇ ਉੱਥੇ ਇਨਸਾਨ ਦੌੜਿਆ ਜਾਂਦਾ, ਨਹੀਂ ਉਹ ਅਦਬ ਕਰਦੇ ਨੇ, ਸਤਿਕਾਰ ਕਰਦੇ ਨੇ। ਅਤੇ ਜਿਨ੍ਹਾਂ ਨੂੰ ਸਮਾਜ ਨੇ ਧੱਕੇ ਮਾਰੇ ਉਹ ਸਮਾਜ ਨਾਲੋਂ ਪਾਸੇ ਹੋ ਗਏ, ਉਹ ਸਾਨੂੰ ਗੁਰੂ ਕਲਗੀਧਰ ਸਾਹਿਬ ਸੰਭਾਲ ਰਹੇ ਨੇ, ਅਸੀਂ ਸਤਿਗੁਰੂ ਕੋਲ ਜਾਵਾਂਗੇ, ਅਸੀਂ ਉਸ ਸਮਾਜ ਵਿੱਚ ਕੀ ਕਰਨਾ ਜਿਹੜਾ ਧੱਕੇ ਮਾਰ ਰਿਹਾ, ਛੱਡ ਕੇ ਸਮਾਜ ਉਹ ਪਾਸਾ ਵੱਟ ਲਿਆ, ਗੁਰੂ ਸਾਹਿਬ ਕੋਲ ਆ ਗਏ। ਹੁਣ ਜਦੋਂ ਸਤਿਗੁਰੂ ਕੋਲ ਆਏ, ਇੱਥੇ ਆ ਕੇ ਮਾਲਕ ਨੇ ਨਾਮ ਆਪਣਾ ਦਿੱਤਾ ਵੀ ਮੈਂ ਤੁਹਾਡਾ ਪਿਓ ਹਾਂ, ਗੁਰੂ ਗੋਬਿੰਦ ਸਿੰਘ ਆਪਣਾ ਨਾਮ ਦਿੱਤਾ ਨਾ। ਹੁਣ ਜਿਹੜਾ ਪਿਓ ਹੈ ਕੁੱਲ ਵੀ ਉਹਦੀ ਚੱਲੇਗੀ ਨਾ ਜੀ, ਅਤੇ ਜਿਹੜੀ ਕੁੱਲ ਧੰਨ ਗੁਰੂ ਕਲਗੀਧਰ ਸਾਹਿਬ ਦੀ ਹੈ ਉਹੀ ਫਿਰ ਉਹਦੀ ਕੁੱਲ ਹੈ, ਖੰਡੇ ਬਾਟੇ ਕੀ ਪਹੁਲ ਜਿੰਨੇ ਲਈ ਹੈ, ਉਹਦੀ ਜ਼ਾਤ ਉਹੀ ਹੈ ਜਿਹੜੀ ਗੁਰੂ ਕਲਗੀਧਰ ਸਾਹਿਬ ਦੀ ਹੈ, ਖੰਡੇ ਬਾਟੇ ਕੀ ਪਹੁਲ ਲੈਣ ਵਾਲੇ ਦੀ ਉਹੀ ਜ਼ਾਤ, ਉਹੀ ਕੁੱਲ, ਉਹੀ ਘਰਾਣਾ, ਕੋਈ ਵੱਖਰਾ ਨਹੀਂ। ਉਹ ਸਾਰਿਆਂ ਨੇ ਆ ਕੇ ਗੁਰੂ ਸਾਹਿਬ ਕੋਲੋਂ ਫਿਰ ਅਦਬ ਮਿਲਿਆ ਮਾਲਕ ਕੋਲੋਂ, ਸਤਿਗੁਰੂ ਨੇ ਫਿਰ ਵੱਖਰੇ ਥੋੜ੍ਹੀ ਬਿਠਾਏ, ਪੁੱਛ ਪੁੱਛ ਕੇ ਥੋੜ੍ਹੀ ਬਿਠਾਇਆ ਵੀ ਭਾਈ ਤੁਸੀਂ ਬੈਠੋ ਆ ਕੇ, ਤੁਹਾਡੇ ਲਈ ਵੱਖਰੀ ਅਸੀਂ ਦਰੀ ਵਿਛਾਉਂਦੇ, ਤੁਹਾਨੂੰ ਨੀਵੀਂ ਥਾਂ 'ਤੇ ਬਿਠਾਵਾਂਗੇ, ਨਹੀਂ ਮਾਲਕ ਨੇ ਇਕੱਠੇ ਬਿਠਾਏ। ਫਿਰ ਗੁਰੂ ਕੋਲ ਆ ਕੇ ਪਤਾ ਲੱਗਦਾ ਜ਼ਾਤ ਅਤੇ ਕੁੱਲ ਦਾ। ਗੁਰਬਾਣੀ ਨੇ ਦੋ ਜ਼ਾਤਾਂ ਦਾ ਜ਼ਿਕਰ ਕੀਤਾ ਜੀ, ਗੁਰਬਾਣੀ ਦੋ ਜ਼ਾਤਾਂ ਦਾ ਜ਼ਿਕਰ ਕਰਦੀ ਹੈ। ਗੁਰਬਾਣੀ ਜ਼ਿਕਰ ਕਰਦੀ ਹੈ ਮਾਨਸ ਜਾਤ ਅਤੇ ਪਸ਼ੂ ਜਾਤ, ਕੋਈ ਦੂਜਾ ਜ਼ਿਕਰ ਨਹੀਂ। ਜਿਹੜਾ ਮਨੁੱਖ ਹੈ ਉਹਦੀ ਜ਼ਾਤ ਕੀ ਹੈ? ਮਾਨਸ। ਅੱਗੇ ਅਸੀਂ ਜਿਹੜੀਆਂ ਮਰਜ਼ੀ ਬਣਾਈ ਫਿਰੀਏ ਵੀ ਸਾਡੀ ਆਹ ਸਾਡੀ ਆਹ, ਅਸੀਂ ਆਹ ਵੀ ਜ਼ਾਤ ਸਾਡੀ ਜ਼ਾਤ ਹੈ, ਆਹ ਸਾਡੇ ਘਰਾਣਾ ਹੈ, ਉੱਥੋਂ ਸਾਡੀ ਵੰਸ਼, ਜੋ ਮਰਜ਼ੀ ਬਣਾ ਲਈਏ। ਪਰ ਗੁਰਬਾਣੀ ਮੁਤਾਬਕ ਜ਼ਾਤਾਂ ਦੋ ਹੀ ਨੇ, ਮਾਨਸ ਕੀ ਜ਼ਾਤ, ਮਨੁੱਖਾ ਜ਼ਾਤ, ਇਨਸਾਨੀਅਤ ਜ਼ਾਤ, ਬਸ ਆਹ ਹੈ, ਅਤੇ ਜਾਂ ਪਸ਼ੂ ਜ਼ਾਤ, ਬਸ ਆਹ ਦੋ ਨੇ। ਸਤਿਗੁਰੂ ਨੇ ਇਸੇ ਕਰਕੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜ਼ਾਤ। ਕਹਿੰਦੇ ਭਾਈ ਵੇਖਣ ਨੂੰ ਤਾਂ ਬੰਦਾ ਲੱਗਦਾ ਪਰ ਕੰਮ ਤੇਰੇ ਪਸ਼ੂ ਜ਼ਾਤ ਵਾਲੇ ਹੀ ਨੇ। ਬਸ ਆਹੀ ਦੋ ਨੇ ਜੀ ਜਿਹੜੀਆਂ ਗੁਰੂ ਸਾਹਿਬ ਨੇ ਮੰਨੀਆਂ ਨੇ। ਜਦੋਂ ਆਪਾਂ ਸਤਿਗੁਰੂ ਕੋਲ ਚੱਲ ਕੇ ਆਉਂਦੇ ਹਾਂ ਨਾ, ਫਿਰ ਇੱਥੇ ਆ ਕੇ ਪਤਾ ਲੱਗਦਾ ਵੀ ਹੁਣ ਮੇਰੀ ਜ਼ਾਤ ਅਤੇ ਮੇਰੀ ਪੱਤ ਕੀ, ਮੇਰੀ ਜ਼ਾਤ ਕਿਹੜੀ ਹੈ, ਮੇਰੀ ਕੁੱਲ ਕਿਹੜੀ ਹੈ। ਮੇਰੀ ਜ਼ਾਤ ਹੈ ਮਨੁੱਖਾ ਜ਼ਾਤ ਅਤੇ ਮੇਰੀ ਕੁੱਲ ਹੈ ਅਕਾਲ ਪੁਰਖ ਪਰਮੇਸ਼ਰ। ਇਦੋਂ ਬਿਨਾਂ ਕੋਈ ਜ਼ਾਤ ਅਤੇ ਕੋਈ ਕੁੱਲ ਨਹੀਂ। ਮਾਨਸ ਕੀ ਜ਼ਾਤ ਸਭ ਹੈ, ਇੱਕ ਹੈ ਪਹਿਚਾਨਵੋ। ਗੁਰੂ ਕਲਗੀਧਰ ਸਾਹਿਬ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਇੱਕ ਪਿਓ ਹੈ ਸਾਡਾ ਅਤੇ ਅਸੀਂ ਇੱਕੋ ਪਿਓ ਦੇ ਪੁੱਤਰ ਧੀਆਂ। ਮਾਨਸ ਕੀ ਜ਼ਾਤ, ਇਹਦੇ ਤੋਂ ਬਿਨਾਂ ਕੋਈ ਨਹੀਂ। ਫਿਰ ਵੰਡੀਆਂ ਕਿਉਂ ਜੀ? ਜਦੋਂ ਗੁਰੂ ਕੋਲ ਆਏ ਪਤਾ ਲੱਗਣ ਜ਼ਾਤ ਕੀ ਹੈ ਅਤੇ ਪੱਤ ਕੀ ਹੈ। ਫਿਰ ਇੱਕ ਬਚਨ ਹੋਰ ਪੜ੍ਹੋ, ਸਤਿਗੁਰੂ ਜੀ ਨੇ ਜ਼ਿਕਰ ਕਰਦੇ ਹਨ ਆਖਿਆ, ਕਹਿੰਦੇ ਪੜ੍ਹਿਆ ਹੋਵੇ ਗੁਣਾਗਾਰ ਤਾਂ ਉਮੀ ਸਾਧਨਾ ਮਾਰੀ ਹੈ, ਜੇ ਵੇਹੀ ਘਾਲ ਹੈ ਘਾਲਣਾ ਅਤੇ ਵੇਹੋ ਨਾਉ ਪਚਾਰੀ ਹੈ, ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਾਹ ਗਿਆ ਹਾਰੀ ਹੈ। ਪੜ੍ਹਿਆ ਅਤੈ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ, ਮੋਹ ਚੱਲੈ ਸੋ ਅੱਗੇ ਮਾਰੀ ਹੈ। ਸੱਜਣਾ ਜ਼ਾਤ ਪਤਾ ਨਹੀਂ ਸੰਸਾਰਿਕ ਤੌਰ 'ਤੇ ਕਿਹੜੀ ਹੈ, ਪਰ ਇੱਕ ਗੱਲ ਚੇਤਾ ਰੱਖ, ਰੱਬ ਦੇ ਦਰ 'ਤੇ ਉਹ ਮੰਨੀ ਜਾਣੀ ਹੈ ਜੇ ਵੇਹੀ ਘਾਲੈ ਘਾਲਣਾ, ਕਿਉਂਕਿ ਉਹਦੇ ਦਰ 'ਤੇ ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ ਜਿਨ ਕੀ ਲੇਖੈ ਪੱਤ ਪਵੇ ਚੰਗੇ ਸੇਈ ਕੇ। ਅਤੇ ਹੁਣ ਲੇਖੇ ਵਿੱਚ ਕਿਹਨਾਂ ਦੀ ਪੱਤ ਪੈਣੀ, ਜਿਵੇਂ ਇਹ ਕਰਮ ਕਮਾਏ ਨੇ ਨਾ, ਜਿਵੇਂ ਹੀ ਘਾਲੈ ਘਾਲਣਾ ਤੇ ਵੇਹੋ ਨਾ ਉਹ ਵਿਚਾਰੀ ਹੈ। ਇਸੇ ਲਈ ਮਾਲਕ ਕਹਿ ਰਹੇ ਐਸੀ ਕਲਾ ਨਾ ਖੇਡੀ ਹੈ, ਉਹ ਇੱਦਾਂ ਦਾ ਕੰਮ ਨਾ ਕਰੀ ਜਿੱਤ ਦਰਗਾਹ ਗਿਆ ਹਾਰੀ ਹੈ, ਦਰਗਾਹ 'ਚ ਗਿਆ ਹੀ ਤੂੰ ਹਾਰ ਜਾਏ। ਕੀ ਕਰਨਾ? ਉਹ ਕਰਮ ਕਮਾ ਸੋਈ ਕਰਮ ਕਮਾਏ ਜਿੱਤ ਮੁੱਖ ਉਜਲਾ। ਉਹ ਜਿਹਦੇ ਨਾਲ ਉੱਜਲ ਮੁੱਖ ਲੈ ਕੇ ਜਾਵੇਂ ਉਹ ਕੰਮ ਕਰਿਆ ਕਰ। ਜਿਵੇਂ ਮੰਗਲਾਚਰਨ ਚ ਆਪਾਂ ਬਚਨ ਪੜ੍ਹਿਆ ਨਾ, ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦਾ ਦਰਬਾਰ। ਉਹ ਵੇਖੀ ਕਿਤੇ ਸਾਈਂ ਦੇ ਦਰਬਾਰ 'ਚ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਉਹ ਕਰਮ ਕਮਾਇਆ ਕਰ ਜਿਨ੍ਹਾਂ ਨਾਲ ਇੱਜ਼ਤ ਮਿਲੇ, ਉਹਦੀਆਂ ਨਜ਼ਰਾਂ 'ਚ ਜ਼ਾਤ ਬਣੇ, ਉਹਦੀਆਂ ਨਜ਼ਰਾਂ 'ਚ ਸਾਡੀ ਕੁੱਲ ਉੱਚੀ ਬਣੇ, ਉਹਦੀਆਂ ਨਜ਼ਰਾਂ 'ਚ। ਗੁਰਮੁਖ ਜ਼ਾਤ ਪਾਤ, ਗੁਰਮੁਖ ਜ਼ਾਤ ਪੱਤ ਸੱਚ ਸੋਏ, ਉਹ ਸੱਚ ਫਿਰ ਜ਼ਾਤ ਅਤੇ ਪੱਤ ਬਣ ਜਾਂਦਾ। ਗੁਰਮੁਖ ਅੰਤਰ ਸਖਾਈ ਪ੍ਰਭ ਹੋਏ, ਗੁਰੂ ਦੇ ਰਾਹੀਂ ਗੁਰਮੁਖਾਂ ਦੇ ਅੰਦਰ ਉਹ ਅਕਾਲ ਪੁਰਖ ਵੱਸਦਾ, ਜਿਹੜਾ ਫਿਰ ਹਮੇਸ਼ਾ ਉਹਨਾਂ ਦਾ ਸਹਾਇਕ ਸਖਾ ਬਣਦਾ ਹੈ। ਸਖਾਈ ਸਖਾ, ਸਹਾਇਤਾ ਕਰਨ ਵਾਲਾ ਗੁਰਮੁਖ, ਗੁਰੂ ਦੇ ਰਾਹੀਂ ਅੰਤਰ ਉਹ ਜਿਹੜਾ ਹਿਰਦੇ 'ਚ ਵੱਸਿਆ, ਮਨ ਨੇ ਜਿਹਦੇ ਨਾਮ ਨੂੰ ਸੰਭਾਲਿਆ, ਫਿਰ ਸਖਾਈ ਹੋਏ ਪ੍ਰਭ ਹੋਏ, ਉਹੀ ਪ੍ਰਭੂ ਫਿਰ ਸਖਾ ਬਣ ਕੇ ਸੰਭਾਲ ਕਰਦਾ ਹੈ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ।
0: ਫਿਰ ਜੀ ਤੀਸਰੇ ਪਦੇ ਵਿੱਚ ਆ ਕੇ ਮਾਲਕ ਨੇ ਜ਼ਿਕਰ ਕੀਤਾ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ। ਅਖਰੀ ਅਰਥ ਤੇ ਬੜੇ ਸਪਸ਼ਟ ਜੇ ਨੇ ਵੀ ਗੁਰਮੁਖ ਉਹ ਹੁੰਦਾ ਜਿਹਨੂੰ ਉਹ ਆਪ ਕਰਦਾ ਹੈ, ਉਹਦੀ ਬਖਸ਼ਿਸ਼ ਤੋਂ ਬਿਨਾਂ ਗੁਰਮੁਖਤਾ ਹੀ ਨਹੀਂ ਮਿਲਦੀ। ਗੁਰਮੁਖਤਾ ਹੀ ਉਹਦੀ ਰਹਿਮਤ ਵਿੱਚ ਹੈ, ਉਹਦੇ ਤੋਂ ਸੱਖਣਿਆਂ ਰਹਿ ਕੇ ਗੁਰਮੁਖਤਾ ਹੀ ਨਹੀਂ ਹੈ। ਗੁਰੂ ਵਾਲਾ ਜੀਵ ਉਦੋਂ ਬਣਦਾ ਜਦੋਂ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ। ਉਹਦੀ ਰਹਿਮਤ ਤੋਂ ਸੱਖਣਿਆਂ ਰਹਿ ਕੇ ਕਿਵੇਂ ਗੁਰੂ ਵਾਲਾ ਬਣ ਜਾਏਗਾ ਜੀ ਕੋਈ? ਹੁਣ ਉਹਦੀ ਰਹਿਮਤ ਹੈ, ਇੱਥੇ ਆ ਕੇ ਫਿਰ ਮਨ ਨੂੰ ਸਮਝਾਉਣਾ ਪਏਗਾ ਵੀ ਮਨਾ ਤੂੰ ਬਖਸ਼ਿਸ਼ ਦਾ ਪਾਤਰ ਤੇ ਹੈ ਪਰ ਤੂੰ ਸਮਝਦਾ ਨਹੀਂ, ਤੂੰ ਸਮਝ ਨਹੀਂ ਰਿਹਾ। ਮਨ ਨੂੰ ਜਦੋਂ ਅਸੀਂ ਸਮਝਾਵਾਂਗੇ ਨਾ ਤੇ ਮਨ ਨੂੰ ਇਹ ਸਮਝਾਉਣਾ ਪਏਗਾ ਵੀ ਮਨਾ ਤੂੰ ਗੁਰੂ ਦਰ ਤੇ ਆਇਆ, ਤੂੰ ਬਖਸ਼ਿਸ਼ ਦਾ ਪਾਤਰ ਹੈ ਤਾਂ ਗੁਰੂ ਦਰ ਤੇ ਚੱਲ ਕੇ ਆ। ਤੁਸੀਂ ਵੇਖੋ ਸਮਾਜ 'ਚ ਇੱਕ ਪਾਵਨ ਬਚਨ ਆਪਾਂ ਸਤਿਗੁਰੂ ਦਾ ਪੜ੍ਹ ਲੈਂਦੇ ਹਾਂ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬਹਿ ਰੋਏ। ਹੁਣ ਤੁਸੀਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੇ ਖੁਸ਼ ਨਸੀਬ ਸਮਝਿਆ ਕਰੋ ਵੀ ਸਾਨੂੰ ਗੁਰੂ ਸਾਹਿਬ ਨੇ ਵੇਲਾ ਦਿੱਤਾ ਵੀ ਚੱਲ ਕੇ ਅਸੀਂ ਗੁਰੂ ਦਰ ਤੇ ਆਈਏ। ਅਸੀਂ ਚੰਗੇ ਭਾਗਾਂ ਵਾਲੇ ਹਾਂ, ਕਿਤੇ ਚੰਗੇ ਕਰਮਾਂ ਦੇ ਮਾਲਕ ਹਾਂ, ਖੁਸ਼ ਨਸੀਬ ਹਾਂ ਵੀ ਗੁਰੂ ਤਰਸ ਕਰਦਾ ਸਾਨੂੰ, ਇਹ ਸੁਭਾਗ ਬਖਸ਼ਦਾ, ਇਹ ਉੱਦਮ ਬਖਸ਼ਦਾ ਵੀ ਅਸੀਂ ਗੁਰੂ ਦਰ ਤੇ ਚੱਲ ਕੇ ਆਈਏ। ਨਹੀਂ ਤੇ ਸਮਾਜ ਵਿੱਚ ਤੁਹਾਨੂੰ ਉਹ ਵੀ ਲੋਕ ਮਿਲ ਜਾਣਗੇ ਜਿਹੜੇ ਤਰਸ ਰਹੇ ਹੋਣਗੇ ਵੀ ਸਾਨੂੰ ਸਬੱਬ ਮਿਲੇ ਤੇ ਅਸੀਂ ਜਾਈਏ। ਇਸ ਵਕਤ ਆਪਾਂ ਗੁਰੂ ਦਰ ਤੇ ਬੈਠੇ ਹਾਂ, ਚੰਗੇ ਭਾਗਾਂ ਵਾਲੇ ਹਾਂ, ਗੁਰੂ ਸਾਹਿਬ ਨੇ ਤਰਸ ਕੀਤਾ ਆਪਣੇ ਦਰ ਤੇ ਲੈ ਆਏ, ਆਪਣੀ ਸ਼ਰਨ ਵਿੱਚ ਲਿਆ ਕੇ ਬਿਠਾ ਲਿਆ, ਸੰਗਤ ਵਿੱਚ ਬਿਠਾ ਲਿਆ, ਇਹ ਸਤਿਗੁਰੂ ਦਾ ਤਰਸ ਹੈ। ਨਹੀਂ ਤੇ ਇਸ ਵਕਤ ਤੁਹਾਨੂੰ ਸਮਾਜ ਵਿੱਚ ਉਹ ਵੀ ਲੋਕ ਮਿਲ ਜਾਣਗੇ, ਸਮਾਜ ਵਿੱਚ ਝਾਤ ਮਾਰੋ, ਜਿਹੜੇ ਇਸ ਵਕਤ ਕੁਰਲਾ ਰਹੇ ਹੋਣਗੇ, ਤੜਫ ਰਹੇ ਹੋਣਗੇ, ਵਿਲਕ ਰਹੇ ਹੋਣਗੇ, ਤੇ ਇੱਥੋਂ ਤੱਕ ਵੀ ਹੋ ਸਕਦਾ ਕਿ ਰੱਬ ਅੱਗੇ ਅਰਜੋਈਆਂ ਕਰ ਰਹੇ ਹੋਣ ਵੀ ਰੱਬਾ ਸਾਨੂੰ ਮੌਤ ਆ ਜਾਏ। ਅਸੀਂ ਖੁਸ਼ ਨਸੀਬ ਹਾਂ ਚੰਗੇ ਕਰਮਾਂ ਦੇ ਮਾਲਕ ਹਾਂ ਵੀ ਗੁਰੂ ਤਰਸ ਕਰਦਾ ਤੇ ਲੈ ਆਉਂਦਾ, ਤੇ ਮਾਲਕ ਅੱਗੇ ਅਰਜੋਈ ਕਰਦੇ ਰਹੋ ਵੀ ਸਤਿਗੁਰੂ ਜਿੰਨਾ ਚਿਰ ਸਰੀਰ ਵਿੱਚ ਸਵਾਸ ਦਿੱਤੇ ਨੇ ਨਾ, ਜਿੰਨੇ ਵੀ ਸਵਾਸ ਤੂੰ ਦਿੱਤੇ ਉਹਨਾਂ ਕੁ ਚਿਹਰੇ ਬਖਸ਼ਿਸ਼ ਰੱਖੀ ਵੀ ਸਾਨੂੰ ਆਪਣੇ ਦਰ ਤੇ ਆਉਣ ਦਾ ਉੱਦਮ ਬਖਸ਼ਦਾ ਰਹੀਂ, ਅਸੀਂ ਤੇਰੇ ਦਰ ਤੇ ਆਉਂਦੇ ਰਹੀ। ਮਨ ਨੂੰ ਸਮਝਾਉਣਾ ਪਏਗਾ ਵੀ ਮਨਾ ਤੂੰ ਬਖਸ਼ਿਸ਼ ਦਾ ਪਾਤਰ ਹੈ ਤੇ ਮਨ ਅਵੇਸਲਾ ਨਾ ਹੋਵੇ, ਕਿਉਂਕਿ ਜੇ ਸਮਝੇਗਾ ਤਾਂ ਇਹ ਆਪਣੇ ਆਪ ਨੂੰ ਗੁਰਮੁਖ ਬਣਾਵੇਗਾ ਤੇ ਜੇ ਨਾ ਸਮਝਿਆ ਫਿਰ ਮਨ ਟੁੱਟਿਆ ਤੇ ਹੋਇਆ ਹੀ ਹੈ ਨਾ ਜੀ, ਫਿਰ ਟੁੱਟੇ ਜੋੜਨਾ ਹੈ ਟੁੱਟਿਆ ਤੇ ਹੋਇਆ ਹੀ ਹੈ। ਤੇ ਚੇਤਾ ਰੱਖੋ ਜੋੜਨ ਨੂੰ ਚਿਰ ਲੱਗਦਾ, ਤੋੜਨ ਨੂੰ ਕੋਈ ਚਿਰ ਨਹੀਂ ਜੇ ਲੱਗਦਾ, ਸਮਾਂ ਜੋੜਨ ਨੂੰ ਲੱਗਦਾ, ਤੋੜਨ ਨੂੰ ਥੋੜੀ ਲੱਗਦਾ। ਸਾਰੀ ਜ਼ਿੰਦਗੀ ਬੰਦਾ ਇੱਜ਼ਤ ਬਣਾਉਂਦਾ ਹੈ, ਬਰਬਾਦ ਹੋਣ ਲੱਗਿਆ। ਮੰਨ ਲਓ ਜੇ 50 ਸਾਲ ਬੰਦੇ ਨੇ ਇੱਜ਼ਤ ਕਮਾਈ ਹੋਵੇ, ਹੁਣ 50 ਸਾਲ ਦੀ ਇੱਜ਼ਤ ਨੂੰ ਇੱਜ਼ਤ ਉੱਤੇ ਬਣਾਈ ਤੇ ਪਾਣੀ ਫੇਰਨਾ ਹੋਵੇ ਤੇ 50 ਸਾਲ ਥੋੜ੍ਹੀ ਲੱਗਣਗੇ। ਇੱਕੋ ਕਰਮ ਨੇ 50 ਸਾਲਾਂ ਦੀ ਇੱਜ਼ਤ ਤੇ ਪਾਣੀ ਫੇਰ ਕੇ ਰੱਖ ਦੇਣਾ। ਮਨ ਨੂੰ ਤੋੜਨਾ ਮੁਸ਼ਕਲ ਨਹੀਂ ਹੈ, ਮਨ ਨੂੰ ਜੋੜਨਾ ਕਠਿਨ ਹੈ। ਮਨ ਜੁੜ ਜਾਏ ਗੁਰੂ ਦਰ ਤੇ ਆ ਕੇ, ਮਨ ਜੁੜ ਜਾਏ ਗੁਰੂ ਦਰ ਤੇ ਆ ਕੇ, ਤੇ ਸਤਿਗੁਰੂ ਕਹਿੰਦੇ ਗੁਰੂ ਕਿਰਪਾ ਕਰਦਾ ਨਾ ਫਿਰ ਗੁਰਮੁਖ ਜਿਸ ਨੌ ਆਪ ਕਰੇ ਸੋ ਹੋਏ, ਉਹ ਗੁਰੂ ਵਾਲਾ ਬਣ ਜਾਂਦਾ ਜਿਹਦੇ ਉੱਤੇ ਉਹ ਤਰਸ ਕਰਦਾ। ਗੁਰਮੁਖ ਆਪ ਵਡਾਈ ਦੇਵੈ ਸੋਏ, ਵਡਿਆਈ ਵੀ ਉਹ ਆਪ ਬਖਸ਼ਦਾ। ਫਿਰ ਇੱਕ ਬਚਨ ਚੇਤਾ ਕਰੋ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ ਵਡਿਆਈ ਤੇ ਉਹੀ ਬਖਸ਼ਦਾ, ਉਹ ਦੇ ਕੇ ਪਛਤਾਉਂਦਾ ਨਹੀਂ, ਪਰ ਮਨਾ ਹਰ ਜੀ ਧਿਆਏ ਤੂੰ ਚੇਤੇ ਕਰ। ਇੱਕ ਮਨ ਇੱਕ ਚਿੱਤ ਭਾਏ, ਮਨ ਚਿੱਤ ਕਰਕੇ ਇਕਾਗਰ ਹੋ ਕੇ ਪ੍ਰੇਮ ਦੇ ਵਿੱਚ ਉਹਨੂੰ ਚੇਤੇ ਕਰ, ਫਿਰ ਹਰ ਕੀਆਂ ਸਦਾ ਸਦਾ ਵਡਿਆਈਆਂ ਜਿਹੜੀਆਂ ਉਹਦੀਆਂ ਵਡਿਆਈਆਂ ਉਹਦੀਆਂ ਬਖਸ਼ਿਸ਼ਾਂ ਨੇ ਦੇ, ਉਹ ਦਿੰਦਾ ਨਾ ਪਛੋਤਾਏ, ਫਿਰ ਉਹ ਪਛਤਾਉਂਦਾ ਨਹੀਂ ਹੈ। ਗੁਰਮੁਖ ਆਪ ਵਡਾਈ ਦੇ ਵੈਸੋਏ, ਵਡਿਆਈ ਉਹੀ ਬਖਸ਼ਦਾ ਨਾ ਆਪਣੀ ਤਾਕਤ ਨਾਲ ਆਪਣੇ ਜ਼ੋਰ ਨਾਲ ਆਪਣੇ ਬਲ ਨਾਲ ਵੀ ਕਦੇ ਕਿਸੇ ਨੂੰ ਸ਼ੋਭਾ ਮਿਲੀ ਹੈ, ਆਪਣੀ ਤਾਕਤ ਨਾਲ ਵੀ ਕਦੇ ਕਿਸੇ ਨੂੰ ਵਡਿਆਈ ਮਿਲੀ ਹੈ, ਉਹ ਤਰਸ ਕਰਦਾ ਵਡਿਆਈ ਬਖਸ਼ਦਾ, ਆਪਣੇ ਜ਼ੋਰ ਨਾਲ ਨਹੀਂ ਕਿਸੇ ਨੂੰ ਕਦੇ ਨਹੀਂ ਸ਼ੋਭਾ ਮਿਲੀ, ਕਦੇ ਨਹੀਂ ਵਡਿਆਈ ਮਿਲੀ। ਮਨੁੱਖ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈ, ਜੇ ਆਪਣੀ ਮਰਜ਼ੀ ਨਾਲ ਆਪਣੇ ਜ਼ੋਰ ਨਾਲ ਸ਼ੋਭਾ ਵਡਿਆਈ ਮਿਲਦੀ ਹੁੰਦੀ ਤੇ ਦੱਸੋ ਸਮਾਜ ਤੇ ਕਿਹੜਾ ਮਨੁੱਖ ਹੈ ਜਿਹੜਾ ਬੇਪੱਤ ਹੋਣਾ ਚੰਗਾ ਸਮਝਦਾ ਹੈ, ਚਾਹੁੰਦਾ ਹੈ ਕੋਈ ਮੈਂ ਬੇਪੱਤ ਹੋਵਾਂ? ਪਰ ਕੀ ਸਮਾਜ ਵਿੱਚ ਬੇਪੱਤ ਨਹੀਂ, ਬੇਪੱਤੀ ਨਹੀਂ ਹੁੰਦੀ? ਜਿਹਨੂੰ ਉਹ ਵਡਿਆਈ ਬਖਸ਼ਦਾ ਉਹਨੂੰ ਵਡਿਆਈ ਮਿਲਦੀ ਹੈ, ਤੇ ਜਿਹਨੂੰ ਉਹਨੇ ਬੇਪੱਤ ਕਰਨਾ ਸੁਭਾਵਿਕ ਜਿਹੀ ਗੱਲ ਹੈ ਜੀ। ਜੇ ਵਡਿਆਈ ਦੇਣੀ ਤੇ ਮਤ ਵਿੱਚ ਚੰਗੀ ਵਿਚਾਰ ਵੀ ਆਪੇ ਬਖਸ਼ ਦਿੰਦਾ, ਤੇ ਜੇ ਉਹਨੇ ਰੋਲਣਾ ਫਿਰ ਚੰਗਿਆਈ ਹੋ ਵੀ ਲੈਂਦਾ। ਆਪਾਂ ਬਚਨ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ, ਜਿਸ ਨੌ ਆਪ ਖੁਆਏ ਕਰਤਾ, ਖੁਆਏ ਦਾ ਮਤਲਬ ਖੁਆਰ ਕਰਨਾ, ਜਿਸ ਨੌ ਆਪ ਖੁਆਏ ਕਰਤਾ ਖੁਸ਼ ਲਏ, ਖੁਸ਼ ਮਤਲਬ ਖੋਹ ਲੈਂਦਾ, ਖੁਸ਼ ਲਏ ਚੰਗਿਆਈ, ਉਹ ਚੰਗਿਆਈਆਂ ਖੋਹ ਲੈਂਦਾ। ਫਿਰ ਅਕਾਲ ਪੁਰਖ ਨੇ ਮਤ ਬਖਸ਼ਣੀ ਵੀ ਹੈ ਤੇ ਮਤ ਖੋਹ ਵੀ ਲੈਣੀ ਹੈ। ਉਹਦੇ ਕੋਲ ਸਮਰੱਥ ਹੈ, ਉਹ ਮੂਰਖ ਦੀ ਝੋਲੀ 'ਚ ਵੀ ਵਡਿਆਈ ਪਵਾ ਸਕਦਾ, ਉਹਦੀ ਮੂਰਖਤਾਈ ਦੂਰ ਕਰ ਦੇ, ਉਹਦੀ ਮਤ ਨੂੰ ਚੰਗਾ ਬਣਾ ਦੇ, ਉਹਨੂੰ ਵਡਿਆਈ ਮਿਲ ਜਾਣੀ ਹੈ। ਤੇ ਉਹ ਚੰਗੇ ਭਲੇ ਮਾਣ ਸਤਿਕਾਰ ਵਾਲੇ ਨੂੰ ਵੀ ਬੇਪੱਤ ਕਰ ਸਕਦਾ, ਬਸ ਉਹਦੀ ਮਤ ਵਿੱਚ ਬੁਰਿਆਈ ਭਰਨੀ ਹੈ, ਮਤ ਹੀ ਫੇਰਨੀ ਹੈ ਨਾ ਜੀ। ਉਹਨੇ ਮਤ ਫੇਰੀ, ਮਤ ਚੰਗੀ ਹੋ ਗਈ, ਵਡਿਆਈ ਮਿਲ ਗਈ। ਉਹਨੇ ਮਤ ਫੇਰੀ, ਮਤ ਭੈੜੀ ਹੋ ਗਈ, ਵਡਿਆਈ ਖੁਸ਼ ਗਈ। ਖੁਆਰੀ ਇੱਦਾਂ ਹੀ ਹੈ, ਕਈ ਵਾਰੀ ਆਪਾਂ ਵੇਖਦੇ ਹੀ ਹਾਂ ਨਾ, ਕਿਸੇ ਮਨੁੱਖ ਦੇ ਕਰਮ ਦਾ ਪਤਾ ਲੱਗੇ ਨਾ, ਤੇ ਆਪਾਂ ਸਹਿਜ ਸੁਭਾਅ ਸੁਣ ਕੇ ਹੈਰਾਨ ਹੋਈ ਜਾਈਦਾ, ਹੈਰਾਨ ਹੋ ਕੇ ਨਾਲ ਜ਼ੁਬਾਨ ਸਾਡੀ ਇਹ ਵੀ ਕਹਿੰਦੀ ਹੈ, ਸੋਚ ਨਹੀਂ ਸੀ ਸਕਦੇ ਵੀ ਇਹ ਵੀ ਇੱਦਾਂ ਦਾ ਹੋਏਗਾ। ਬਸ ਉੱਥੇ ਮਤ ਫਿਰ ਗਈ, ਜਦੋਂ ਮਤ ਫਿਰੀ ਉਹਨੇ ਮਾੜਾ ਬਣਾਤਾ। ਇਹੀ ਹੈ ਜੀ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਸੱਤਾ। ਬਾਦਸ਼ਾਹੀ ਵੀ ਬਖਸ਼ ਦਿੰਦਾ ਹੈ, ਕੰਗਾਲੀ ਵੀ ਬਖਸ਼ ਦਿੰਦਾ ਹੈ, ਸਿਆਣਪ ਵੀ ਬਖਸ਼ ਦਿੰਦਾ ਹੈ ਤੇ ਮੂਰਖ ਵੀ ਬਣਾ ਦਿੰਦਾ ਹੈ। ਬਸ ਜੇ ਉਹਨੇ ਵਡਿਆਈ ਦਵਾਉਣੀ ਹੈ ਫਿਰ ਚੰਗਿਆਈਆਂ ਬਖਸ਼ੀ ਜਾਏਗਾ, ਗੁਣ ਬਖਸ਼ੀ ਜਾਏਗਾ। ਜੇ ਉਹਨੇ ਚੰਗਿਆਈ ਤੋਂ ਪਾਸੇ ਕਰਨਾ ਫਿਰ ਉਹ ਭੈੜੀ ਮਤ ਦੇਈ ਜਾਏਗਾ, ਔਗਣ ਦੇਈ ਜਾਏਗਾ। ਤੇ ਜਿਹਨੂੰ ਔਗਣ ਦੇਈ ਜਾਂਦਾ ਉਹ ਉਹਨਾਂ ਨੂੰ ਵੀ ਚੰਗੇ ਹੀ ਸਮਝੀ ਜਾਂਦਾ ਵੀ ਲੈ ਇਹਦੇ 'ਚ ਕੀ ਮਾੜਾ। ਜਿਵੇਂ ਬਾਪੂ ਜੀ ਦੀ ਬਾਣੀ ਦਾ ਬਚਨ ਪੜ੍ਹਦੇ ਨਾ, ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਹੁਣ ਚੋਰੀ ਕਰਨ ਵਾਲੇ ਨੂੰ ਚੋਰੀ ਮਾੜੀ ਥੋੜ੍ਹੀ ਲੱਗਦੀ, ਕਿਉਂਕਿ ਮੇਰਾ ਤਾਂ ਕੰਮ ਹੈ, ਉਹ ਮਾੜਾ ਥੋੜ੍ਹੀ ਕਹਿੰਦਾ। ਠੱਗੀ ਕਰਨ ਵਾਲੇ ਨੂੰ ਇਹ ਥੋੜ੍ਹੀ ਵੀ ਮੇਰੇ ਸਾਹਮਣੇ ਜਿਹੜਾ ਮਰਜ਼ੀ ਉਹ ਕਹਿੰਦਾ ਆਪਾਂ ਤਾਂ ਠੱਗੀ ਮਾਰਨੀ ਹੈ, ਜਿਹੜਾ ਮਰਜ਼ੀ ਆ ਜੇ ਉਹ ਲਿਹਾਜ ਥੋੜ੍ਹੀ ਕਰਦਾ, ਉਹ ਕਹਿੰਦਾ ਮੈਂ ਮਾੜਾ ਥੋੜ੍ਹੀ ਕੀਤਾ, ਮੇਰਾ ਕੰਮ ਹੈ, ਉਹ ਠੱਗੀ ਮਾਰ ਰਿਹਾ। ਸਮਾਜ ਭਾਵੇਂ ਸਾਰਾ ਕਹੀ ਜਾਵੇ ਵੀ ਠੱਗੀ ਮਾੜੀ ਹੈ, ਫਿਰ ਇਸੇ ਤਰ੍ਹਾਂ ਹੀ ਹਰ ਬੰਦਾ ਕਹਿੰਦਾ ਝੂਠ ਮਾੜਾ ਹੈ, ਬੋਲਦਾ ਕੌਣ ਨਹੀਂ, ਜਿਹਨੂੰ ਮਰਜ਼ੀ ਵੇਖ ਲਓ ਕੌਣ ਨਹੀਂ ਬੋਲਦਾ। ਸੱਚ ਚੰਗਾ ਬੋਲਦਾ ਕਿੰਨਾ ਕਿਆ ਕੋਈ, ਸੱਚ ਚੰਗਾ ਇੱਕ ਪਾਸੇ ਨਾਲੇ ਵੀ ਹੈ, ਸੱਚ ਬੋਲਣਾ ਵੀ ਔਖਾ ਹੈ, ਜੇ ਚੰਗਾ ਬੋਲਣਾ ਵੀ ਔਖਾ, ਬੰਦਾ ਕਹਿੰਦਾ ਝੂਠ ਬੋਲੋ ਕੰਮ ਸਾਰੋ। ਜੇ ਉਹਨੇ ਵਡਿਆਈ ਬਖਸ਼ਣੀ ਹੈ, ਗੁਣ ਵੀ ਆਪੇ ਦਿੰਦਾ, ਜੇ ਉਹਨੇ ਵਡਿਆਈ ਤੋਂ ਸੱਖਣਿਆ ਰੱਖਣਾ ਤੇ ਔਗਣ ਵੀ ਫਿਰ ਜੀਵਨ ਵਿੱਚ ਭਰ ਜਾਂਦੇ ਨੇ, ਉਹ ਆਪੇ ਖੁਆਰ ਕਰ ਦਿੰਦਾ, ਆਪੇ ਠੁੱਡੇ ਠੋਕਰਾਂ ਫਿਰ ਖਾਂਦਾ ਫਿਰਦਾ ਜੀਵ। ਮੱਲ ਕਹਿੰਦੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਜਿਹਨੂੰ ਉਹ ਗੁਰਮੁਖ ਬਣਾਉਂਦਾ ਉਹ ਗੁਰਮੁਖ ਬਣਦਾ, ਜਿਹਨੂੰ ਉਹ ਵਡਿਆਈ ਦਿੰਦਾ ਉਹਨੂੰ ਵਡਿਆਈ ਮਿਲਦੀ ਹੈ, ਉਹਦੀ ਬਖਸ਼ਿਸ਼ ਤੋਂ ਬਿਨਾਂ ਕਦੇ ਵਡਿਆਈ ਵੀ

ਫਿਰ ਜੀ ਸ਼ਬਦ ਦੀ ਸੰਪੂਰਨਤਾ ਕੀਤੀ ਗੁਰੂ ਸਾਹਿਬ ਨੇ। ਚੌਥੇ ਪਦੇ 'ਤੇ ਆ ਕੇ ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰੂ ਦੇ ਰਾਹੀਂ ਸ਼ਬਦ ਔਰ ਸੱਚੀ ਕਰਨੀ ਸ੍ਰੇਸ਼ਟ ਰੂਪ ਦੇ ਵਿੱਚ, ਜਾਂ ਇੱਦਾਂ ਕਹਿ ਲਈਏ ਗੁਰਮੁਖ ਜਿਹੜੇ ਨੇ ਫਿਰ ਉਹ ਗੁਰੂ ਦੇ ਸ਼ਬਦ ਰਾਹੀਂ ਸ੍ਰੇਸ਼ਟ ਕਰਨੀ ਨੂੰ ਸੰਭਾਲਦੇ ਨੇ। ਸਾਰ ਦਾ ਮਤਲਬ ਸਾਰਨਾ, ਸੰਭਾਲਣਾ, ਸੱਚ ਕਰਨੀ, ਸੱਚੀ ਕਰਨੀ, ਸੱਚੀ ਰਹਿਣੀ ਕਹਿ ਲਓ, ਅਤੇ ਸੱਚੀ ਰਹਿਣੀ ਸ਼ਬਦ ਰਾਹੀਂ, ਸ਼ਬਦ ਰੂਪ ਗੁਰੂ ਦੁਆਰਾ। ਇਹਨੂੰ ਹੋਰ ਸੌਖਾ ਕਰ ਲਈਏ, ਗੁਰੂ ਕੋਲ ਆ ਕੇ ਜਦੋਂ ਗੁਰੂ ਉਪਦੇਸ਼ ਧਾਰਨ ਕੀਤਾ, ਸੱਚੀ ਰਹਿਣੀ ਬਣ ਗਈ। ਕਰਨੀ ਅਤੇ ਕਥਨੀ ਦੋ ਚੀਜ਼ਾਂ ਨਾ, ਕਥਨੀ ਤਾਂ ਸਭ ਕੋਲ ਹੀ ਸੱਚੀ ਹੈ, ਕਰਨੀ ਟਾਵੇਂ ਟਾਵੇਂ ਕੋਲ ਸੱਚੀ ਹੈ, ਨਹੀਂ ਤਾਂ ਕਰਨੀ ਸਭ ਕੋਲ ਹੀ ਝੂਠੀ ਹੈ। ਟਾਵਾਂ ਟਾਵਾਂ ਹੈ ਜਿਹੜਾ ਸੱਚੀ ਕਰਨੀ ਦਾ ਪਾਤਰ ਹੈ, ਪਰ ਜਿਹੜਾ ਗੁਰੂ ਉਪਦੇਸ਼ ਕਮਾਉਂਦਾ, ਗੁਰੂ ਸ਼ਬਦ ਨੂੰ ਕਮਾਉਂਦਾ, ਫਿਰ ਉਹ ਸੱਚੀ ਕਰਨੀ ਦਾ ਮਾਲਕ ਬਣ ਜਾਂਦਾ ਹੈ, ਸ੍ਰੇਸ਼ਟ ਕਰਨੀ ਦਾ ਮਾਲਕ ਬਣ ਜਾਂਦਾ ਹੈ। ਮਤਲਬ ਇਉਂ ਕਹਿ ਲਓ, ਉਹਦੀ ਕਥਨੀ ਵੀ ਸੱਚੀ ਹੋ ਜਾਂਦੀ ਅਤੇ ਉਹਦੀ ਕਰਨੀ ਵੀ ਸੱਚੀ ਹੋ ਜਾਂਦੀ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸੰਭਾਲ ਲੈਂਦਾ। ਜਿਹੜਾ ਮਨ ਗੁਰਮੁਖ ਬਣ ਜਾਂਦਾ ਹੈ, ਜਿਹੜੇ ਮਨ ਨੇ ਗੁਰੂ ਦੇ ਰਾਹੀਂ ਉਪਦੇਸ਼ ਕਮਾ ਲਿਆ, ਉਹ ਮਨ ਦੀ ਕਰਨੀ ਵੀ ਸੱਚੀ ਬਣ ਗਈ, ਸ੍ਰੇਸ਼ਟ ਕਰਨੀ ਬਣ ਗਈ। ਫਿਰ ਗੁਰਮੁਖ ਨਾਨਕ ਪਰਵਾਰ ਹੈ ਸਾਧਾਰ, ਫਿਰ ਗੁਰੂ ਦੇ ਦੁਆਰਾ ਉਹ ਆਪਣੇ ਪਰਿਵਾਰ ਦਾ ਸਾਧਾਰ ਵੀ ਕਰ ਲੈਂਦਾ। ਕੌਣ? ਜਿਹਦੀ ਕਰਨੀ ਸੱਚੀ ਹੈ। ਪਰਿਵਾਰ ਦਾ ਸਾਧਾਰ, ਆਹ ਪਰਿਵਾਰ ਸਾਡੀ ਕਾਇਆ, ਸਾਡੇ ਕਾਇਆ ਰੂਪੀ ਪਰਿਵਾਰ ਦੀ ਗੱਲ, ਮਤ ਮਾਤਾ ਸੰਤੋਖ ਪਿਤਾ ਦੇ ਰੂਪ ਵਿੱਚ ਜਿਹੜਾ ਇਹ ਪਰਿਵਾਰ ਹੈ, ਇਹਦਾ ਸਾਧਾਰ ਹੋ ਜਾਂਦਾ, ਇਹ ਤਰ ਜਾਂਦਾ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ। ਬੰਦਗੀ ਕਰਨ ਵਾਲੇ ਦੀ ਖੱਟੀ ਹੋਈ ਟੱਬਰ ਖਾਂਦਾ ਹੈ, ਕੋਈ ਦੋਰਾਵਾ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰਾਣੇ ਵਿੱਚ ਬਾਬਾ ਸ਼੍ਰੀ ਚੰਦ ਔਰ ਬਾਬਾ ਲਖਮੀ ਦਾਸ ਸਾਰੀ ਜ਼ਿੰਦਗੀ ਗੁਰੂ ਸਪੁੱਤਰ ਦਾ ਮਾਣ ਅਤੇ ਮਾਣਿਆ ਹੈ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਬਾਬਾ ਦਾਤੂ ਅਤੇ ਦਾਸੂ ਜੀ ਸਾਰੀ ਜ਼ਿੰਦਗੀ ਗੁਰੂ ਪੁੱਤਰ ਹੋਣ ਦਾ ਮਾਣ ਅਤੇ ਮਾਣਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ ਗੁਰੂ ਸਪੁੱਤਰ 'ਤੇ ਸਾਰੀ ਜ਼ਿੰਦਗੀ ਰਹਿੰਦੇ ਸੰਸਾਰ ਤੱਕ ਮਾਣ ਮਿਲੇਗਾ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ, ਗੁਰੂ ਅਰਜਨ ਸਾਹਿਬ, ਹੁਣ ਪ੍ਰਿਥੀ ਚੰਦ ਅਤੇ ਬਾਬਾ ਮਹਾਦੇਵ ਜੀ ਭਾਵੇਂ ਜੀਵਨ ਜਿੱਦਾਂ ਦਾ ਮਰਜ਼ੀ ਹੈ, ਗੁਰੂ ਪੁੱਤਰ ਹੋਣ ਦਾ ਮਾਣ 'ਤੇ ਰਿਹਾ, ਭਾਵੇਂ ਗੁਰੂ ਅਰਜਨ ਸਾਹਿਬ ਦੇ ਵਿਰੋਧੀ ਬਣ ਗਏ। ਇਸੇ ਤਰ੍ਹਾਂ ਦੀ ਤੁਸੀਂ ਆਮ ਕਰਕੇ ਸੰਸਾਰਕ ਤੌਰ 'ਤੇ ਵੀ ਵੇਖੋ, ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਜਿਹੜੇ ਰੱਬੀ ਪਿਆਰਿਆਂ ਨੇ ਨਾ ਕਮਾਈ ਕੀਤੀ, ਬੰਦਗੀ ਕੀਤੀ, ਉਹਨਾਂ ਦੀ ਖੱਟੀ ਅੱਜ ਸੰਸਾਰ ਖਾਂਦਾ ਹੈ, ਉਹਨਾਂ ਦੇ ਨਾਮ 'ਤੇ ਸੰਸਾਰ ਖਾਂਦਾ ਹੈ। ਅੱਜ ਕਈ ਤੁਹਾਨੂੰ ਐਸੇ ਅਸਥਾਨ ਮਿਲ ਜਾਣਗੇ, ਥਾਵਾਂ ਮਿਲ ਜਾਣਗੀਆਂ, ਜਿੱਥੇ ਬੰਦਗੀ ਵਾਲੀਆਂ ਰੂਹਾਂ ਨੇ ਬੰਦਗੀਆਂ ਕੀਤੀਆਂ ਅਤੇ ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਸ਼ਬਦ ਦਾ ਪ੍ਰਚਾਰ ਕੀਤਾ, ਗੁਰਬਾਣੀ ਦਾ ਪ੍ਰਚਾਰ ਕੀਤਾ, ਅਤੇ ਅੱਜ
ਉਹਨਾਂ ਦੇ ਨਾਂ 'ਤੇ ਖੱਟੀਆਂ ਖਾਣ ਵਾਲੇ ਆਪਣੀਆਂ ਦੁਕਾਨਾਂ ਬਣਾ ਕੇ ਬਹਿ ਗਏ। ਉਹਨਾਂ ਦੀ ਖੱਟੀ ਅੱਜ ਉਹ ਖਾ ਰਹੇ ਨੇ, ਆਪਣੇ ਕੋਲ ਕਮਾਈ ਹੋਵੇ ਭਾਵੇਂ ਨਾ। ਜਿਵੇਂ ਪਿਤਾ ਚੰਗਾ ਹੈ, ਸਾਰੇ ਸਮਾਜ ਵਿੱਚ ਉਹਨੇ ਆਪਣਾ ਨਾਮ ਨਾ ਕਮਾਇਆ, ਸਾਰੇ ਸਮਾਜ ਵਿੱਚ ਨਾਮ ਨਾ ਕਮਾਇਆ, ਕਿਸੇ ਕਾਰਨ ਕਰਕੇ ਪਿਤਾ ਚੜ੍ਹਾਈ ਕਰ ਗਿਆ, ਕਿਸੇ ਕਾਰਨ ਕਰਕੇ। ਅੱਗੋਂ ਪੁੱਤਰ ਪਿਓ ਦੀ ਖੱਟੀ ਹੋਈ ਖਾਧੀ ਜਾਂਦਾ, ਪੁੱਤਰ ਨੂੰ ਕੋਈ ਨਹੀਂ ਜਾਣਦਾ, ਪਰ ਪਿਤਾ ਕਰਕੇ ਉਹ ਪਿਤਾ ਦੀ ਖੱਟੀ ਹੋਈ ਪੁੱਤ ਖਾਧੀ ਜਾਂਦਾ ਬਸ। ਔਰ ਜਿੰਨਾ ਅਦਬ, ਜਿਵੇਂ ਆਪਾਂ ਜੀ ਇੱਕ ਅਜਾਮਲ ਦਾ ਜ਼ਿਕਰ ਬਾਣੀ 'ਚ ਆਉਂਦਾ, ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਹੀ ਨਿਸਤਾਰਾ। ਅਜਾਮਲ ਦਾ ਇਤਿਹਾਸ ਪੜ੍ਹੋ, ਅਜਾਮਲ ਦਾ ਪਿਤਾ ਰਾਜੇ ਕੋਲ ਨੌਕਰੀ ਕਰਦਾ, ਰਾਜੇ ਕੋਲ ਨੌਕਰੀ ਕਰਦਾ। ਅਜਾਮਲ ਬਹੁਤ ਚੰਗਾ ਹੈ, ਬੜਾ ਸਿਆਣਾ ਹੈ, ਪਰ ਜਦੋਂ ਪਰਜੋਬਣ 'ਚ ਆਇਆ ਨਾ, ਉਦੋਂ ਮਾੜੀ ਮੱਤ ਦਾ ਪ੍ਰਭਾਵ ਪੈ ਗਿਆ, ਮਾੜੀ ਸੰਗਤ 'ਚ ਪੈ ਗਿਆ। ਮਾੜੀ ਸੰਗਤ ਵਿੱਚ ਪਿਆ, ਸਾਰੇ ਪਾਸੇ ਪਤਾ ਲੱਗ ਗਿਆ ਵੀ ਅਜਾਮਲ ਦਾ ਪਿਓ ਚੰਗਾ ਹੈ, ਅਜਾਮਲ ਚੰਗਾ ਨਹੀਂ ਹੈ, ਸਾਰੇ ਪਾਸੇ ਪਤਾ ਲੱਗ। ਪਿਓ ਚੜ੍ਹਾਈ ਕਰ ਗਿਆ, ਰਾਜੇ ਨੇ ਅਜਾਮਲ ਨੂੰ ਉਸੇ ਦੇ ਪਿਓ ਦੀ ਥਾਂ 'ਤੇ ਆਪਣੇ ਕੋਲ ਨੌਕਰੀ ਰੱਖ ਲਿਆ। ਹੁਣ ਅਜਾਮਲ ਨੂੰ ਜਾਣਦਾ, ਰਾਜਾ ਵੀ ਜਾਣਦਾ, ਉਹਦੇ ਸਾਰੇ ਅਹਿਲਕਾਰ ਵੀ ਜਾਣਦੇ ਨੇ, ਅਤੇ ਉਹ ਅਹਿਲਕਾਰ ਇੱਥੋਂ ਤੱਕ ਜਾਣਦੇ ਵੀ ਅਜਾਮਲ ਦੀ ਮੱਤ ਚੰਗੀ ਨਹੀਂ, ਸੰਗਤ ਚੰਗੀ ਨਹੀਂ ਹੈ, ਪਰ ਰਾਜੇ ਨੇ ਉਹਨੂੰ ਨੌਕਰੀ 'ਤੇ ਰੱਖ ਲਿਆ ਸਿਰਫ ਉਹਦੇ ਪਿਓ ਕਰਕੇ। ਪਰ ਅਹਿਲਕਾਰਾਂ ਨੇ ਰੌਲਾ ਪਾ ਲਿਆ, ਕਹਿੰਦਾ ਰਾਜਨ ਨਹੀਂ, ਪਿਤਾ ਚੰਗਾ ਹੈ, ਅਸੀਂ ਪਿਓ ਦਾ ਇਹਦੇ ਦਾ ਸਤਿਕਾਰ ਕਰਦੇ ਹਾਂ, ਪਰ ਇਹ ਚੰਗਾ ਨਹੀਂ ਹੈ। ਜੇ ਤੂੰ ਇਹਨੂੰ ਨੌਕਰੀ 'ਤੇ ਰੱਖਣਾ, ਫਿਰ ਅਸੀਂ ਨਹੀਂ ਰਹਿਣਾ। ਫਿਰ ਸਾਰੇ ਅਹਿਲਕਾਰ ਬਾਗੀ ਹੋ ਜਾਂਦੇ, ਬਗਾਵਤ ਕਰ। ਫਿਰ ਅਜਾਮਲ ਨੂੰ ਰਾਜਾ ਨੌਕਰੀ ਤੋਂ ਕੱਢ ਦਿੰਦਾ। ਕਈ ਵਾਰੀ ਇਸ ਤਰ੍ਹਾਂ ਵੀ ਬੀਤਦੀ ਹੈ, ਪਰ ਨਹੀਂ ਤੇ ਪਿਓ ਦੀ ਖੱਟੀ ਹੋਈ ਅਕਸਰ ਔਲਾਦ ਖਾਂਦੀ ਹੈ, ਫਿਰ ਉਹ ਭਾਵੇਂ ਚੰਗੀ ਹੋਵੇ ਅਤੇ ਭਾਵੇਂ ਮਾੜੀ ਹੋਵੇ। ਜੇ ਪਿਓ ਨੇ ਚੰਗਾ ਨਾਮ ਨਾ ਖੱਟਿਆ ਤਾਂ ਵੀ ਔਲਾਦ ਖਾਂਦੀ, ਜੇ ਪਿਓ ਨੇ ਨਾਮ ਨਾ ਮਾੜਾ ਖੱਟਿਆ ਤਾਂ ਵੀ ਔਲਾਦ ਖਾਂਦੀ ਹੈ। ਕਿਉਂ? ਜਿੱਥੇ ਪਿਓ ਚੰਗਾ ਉੱਥੇ ਕਹਿੰਦੇ ਭਾਈ ਉਹਦਾ ਪੋਤਾ, ਕੋਈ ਗੱਲ ਨਹੀਂ ਉਹਦੇ ਵਰਗਾ ਹੀ ਹੋਏਗਾ, ਅਤੇ ਜੇ ਪਿਓ ਮਾੜਾ ਫਿਰ ਵੀ ਕਹਿੰਦੇ ਨੇ, ਕਹਿੰਦੇ ਭਾਈ ਉਹਦੇ ਵਰਗਾ ਹੀ ਹੋਏਗਾ, ਅੰਸ਼ ਤਾਂ ਉਹਦੀ ਹੈ ਨਾ। ਇਸ ਲਈ ਸਾਹਿਬ ਕਹਿੰਦੇ ਜਦੋਂ ਮਨ ਗੁਰੂ ਵਾਲਾ ਬਣ ਗਿਆ, ਫਿਰ ਗੁਰਮੁਖ ਨਾਨਕ ਪਰਵਾਰ ਹੈ ਸਾਧਾਰ, ਫਿਰ ਗੁਰੂ ਦੇ ਰਾਹੀਂ ਪਰਿਵਾਰ ਦਾ ਉਧਾਰ, ਦੇਹੀ ਦਾ ਉਧਾਰ, ਇੰਦਰੀਆਂ ਦਾ ਉਧਾਰ ਹੋ ਜਾਂਦਾ, ਮਤ ਦਾ ਉਧਾਰ ਹੋ ਜਾਂਦਾ, ਜਦੋਂ ਜੀਵ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਜੀ ਗੁਰੂ ਅਮਰਦਾਸ ਪਾਤਸ਼ਾਹ ਅੱਜ ਗਿਆਨ ਸੋਝੀ ਦੇ ਕਿੰਨ ਵੱਜ ਰਹੇ, ਸਤਿਗੁਰੂ ਕਿਰਪਾ ਕਰਨ, ਕਿਤੇ ਮਾਲਕ ਦੇ ਦਿੱਤੇ ਹੋਏ ਇਸ ਉਪਦੇਸ਼ ਨੂੰ ਜ਼ਿੰਦਗੀਆਂ ਵਿੱਚ ਕਮਾਉਣ ਦੀ ਜਾਚ ਆ ਜਾਏ, ਸਤਿਗੁਰੂ ਦੇ ਦਿੱਤੇ ਰਾਹਾਂ ਨੂੰ, ਗੁਰੂ ਦੇ ਦਰਸਾਏ ਹੋਏ ਮਾਰਗਾਂ 'ਤੇ ਚੱਲਣ ਦੀ ਜਾਚ ਆ ਜਾਏ। ਇਹਨਾਂ ਰਾਹਾਂ 'ਤੇ ਚੱਲਦਿਆਂ ਸਾਡੇ ਵੀ ਲੋਕ ਸੁਖੀਏ, ਪਰ ਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋ ਆ ਸਤਿਗੁਰੂ ਮੈਂ ਪਾਇਆ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੂਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪੇ ਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਿੱਠ ਕੀਤਾ।

ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵੇ ਚਿਤਾ ਮਨ ਕਾ ਸਦਕਾ, ਸਰਬ ਸੁਖ ਹੋਏ ਜਾਂ ਜਾਂ। ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਆਇਤ, ਦੇਗ ਤੇਗ ਪਤੇ ਬਿਰਦ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਿੱਖਾਂ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਪਾਤਸ਼ਾਹ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਜੀ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੈ ਨਾਨਕ ਨਾਮ ਲੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਛਤਰਧਾਰੀ ਛਤਰੀਪਤ ਸੈਲ ਰੂਪ ਛੇਤਨਾਥ ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਐ ਵਿਸ਼ਨਾਥ ਵਿਸ਼ੰਬਰ ਬੇਦਨਾਥ ਬਾਲਾ ਕਰ ਬਾਜੀ ਗਰਬਾਨ ਧਾਰੀ ਬੰਧਨ ਬਤਾਈਐ ਨਿਉਲੀ ਕਰਮ ਦੂਦਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੁਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਅਰ ਦੂਜਾ ਕੌਣ ਧਿਆਈਐ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

तिन सुनी देह फिर बिन नावे ओए खाप खाप मोए करांजा मेरे मन

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ।

ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੀ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਵੀਂ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਾਬਦ ਵਜਾਏ ਤੇਗ ਬਹਾਦਰ ਸਿਮਰਿਐ।

ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ।

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ

0: Good.
1: Right, don't worry.

नाही आपे तरस पयोई तरस पया मेहरा मत होई।

ਭੁੱਲ ਚੁੱਕ ਮਾਫ ਕਰਨੀ ਆਪ ਜੀ ਆਂਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜਤ ਰਹਾਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੋ ਬਣ ਜਾਂਦੇ ਨਾ ਡਰਾਂ, ਜੈਸੇ ਪ੍ਰੀਤ ਨ ਜਾਹੇ, ਫਿਦਾ ਕੀਤੀ ਜੋ ਬਣ ਪ੍ਰੀਤ ਬਿਨ, ਸੁੱਕ ਗਏ ਕੁਮਲਾਏ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ ਹੈ, ਫਰੀਦਾ ਜਿੱਤਨ ਬਿਰਨ ਉਪਜੈ, ਸੋ ਤਨ ਜਾਣ ਮਸਾਣ। ਫਰੀਦਾ ਚਿੰਤਕ ਠੋਲਾ ਬਾਣ ਦੁੱਖ, ਬਿਰੇ ਹਾਵਣ ਵੇਸ਼। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰਮ ਅਗੇਸੀਆ, ਤੂੰ ਆਹੋ ਕੇਰੇ ਕੰਮ। ਫਰੀਦਾ ਚਿੰਤਕ ਟੋਲਾ ਬਾਣ ਦੁੱਖ, ਬਰੇਵ ਸ਼ਾਮ ਲੇਫ, ਇਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਹਾੜ, ਇੱਕ ਰਾਹ ਦੇ ਰਹਿ ਗਏ, ਇੱਕ ਰਾਦੀ ਗਏ ਉਜਾੜ। ਸੋ ਕਹੋ ਟਲ ਗੁਰ ਸੇਵੀਐ, ਅਹਿਨੇ ਸਹਿ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਇ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ।

जैत्सरी महल्ला चौथा जिन्ना हर हृदय नाम ना बसे आओ

प्रभ तारी गुर ज्ञान दिया मन समझा रहाओ हर कीरत कल युग पद उत्तम।

ਸਤਿਗੁਰੂ ਮਹਾਰਾਜ ਜੀ ਜਿੱਥੇ ਰੱਬੀ ਬਾਣੀ ਦੇ ਪ੍ਰਵਾਹ ਚਲਾ ਰਹੇ ਹਨ, ਬਾਣੀ ਦਾ ਅਭਿਆਸ ਹੈ, ਉੱਥੇ ਸ਼ਸਤਰ ਅਭਿਆਸ ਵੀ ਹੈ ਔਰ ਘੋੜ ਸਵਾਰੀਆਂ ਕਰਨੀਆਂ ਵੀ ਮਹਾਰਾਜ ਨਾਲ ਨਾਲ ਸਿਖਾ ਰਹੇ ਨੇ। ਜਿਹੜੇ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਫੌਜ ਵਿੱਚ ਆ ਕੇ ਭਰਤੀ ਹੁੰਦੇ ਹਨ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਅਸਤਰ ਸ਼ਸਤਰ ਔਰ ਘੋੜੇ ਵੀ ਦੇ ਕੇ ਮਹਾਰਾਜ ਜੀ ਨਿਵਾਜਦੇ ਨੇ। ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸ਼ਸਤਰ ਵੀ ਭੇਟ ਕਰ ਰਹੀਆਂ ਨੇ ਅਤੇ ਵਧੀਆ ਤੋਂ ਵਧੀਆ ਘੋੜੇ ਵੀ ਭੇਟ ਕਰ ਰਹੀਆਂ ਨੇ, ਪਰ ਕਿਤੇ ਨਾ ਕਿਤੇ ਫਿਰ ਵੀ ਘੋੜਿਆਂ ਦੀ ਜ਼ਰੂਰਤ, ਸ਼ਸਤਰਾਂ ਦੀ ਜ਼ਰੂਰਤ ਗੁਰੂ ਮਹਾਰਾਜ ਜੀ ਮਹਿਸੂਸ ਕਰਦੇ ਆ। ਅਤੇ ਜਿਹੜੇ ਘੋੜਿਆਂ ਦੇ ਵਪਾਰੀ ਨੇ ਉਹ ਆ ਕੇ ਫਿਰ ਸਤਿਗੁਰੂ ਮਹਾਰਾਜ ਕੋਲ ਘੋੜੇ ਵੇਚਦੇ ਨੇ ਔਰ ਸਤਿਗੁਰੂ ਮਹਾਰਾਜ ਉਹਨਾਂ ਦਾ ਮੁੱਲ ਉਹਨਾਂ ਨੂੰ ਦੇ ਕੇ ਨਿਵਾਜਦੇ ਹਨ। ਜਿਹੜਾ ਸ਼ਸਤਰ ਲੈ ਕੇ ਆਇਆ ਉਹਨੂੰ ਉਹਦਾ ਮੁੱਲ ਸਤਿਗੁਰੂ ਜੀ ਦਿੰਦੇ ਨੇ। ਕਵੀ ਜੀ ਆਖਦੇ ਨੇ ਇਸ ਤਰ੍ਹਾਂ, ਦਰਬ ਦਾ ਅਰਥ ਹੁੰਦਾ ਧਨ। ਜਿਹੜਾ ਜਿਹੜਾ ਵੀ ਸੌਦਾਗਰ ਸਤਿਗੁਰੂ ਮਹਾਰਾਜ ਕੋਲ ਆ ਰਿਹਾ ਹੈ ਉਹਦੇ ਕੋਲੋਂ ਸੌਦਾ ਲੈ ਕੇ ਮਹਾਰਾਜ ਉਹਨੂੰ ਧਨ ਦੇ ਕੇ

0: ਕਿ ਜਾਂਦਾ ਹੈ, ਉਹ ਕਹਿੰਦਾ ਵੀ ਮੌਜ ਹੈ, ਕਿਉਂਕਿ ਕਿਸੇ ਦਾ ਹੱਕ ਇੱਥੇ ਰੱਖਿਆ ਨਹੀਂ ਜਾਂਦਾ, ਨਾ ਹੀ ਕਿਸੇ ਦਾ ਹੱਕ ਮਾਰਿਆ ਜਾਂਦਾ। ਇਹ ਨਹੀਂ ਕਿ 100 ਦੀ ਜੇ ਚੀਜ਼ ਹੈ ਤਾਂ ਉਹਨੂੰ ਆਖਣਾ ਵੀ ਤੂੰ 50 ਇਹਦਾ ਮੁੱਲ ਪਏਗਾ ਲੈਣਾ ਅਤੇ ਲੈ, ਨਹੀਂ ਤਾਂ ਅਸੀਂ ਸੌਦਾ ਵੀ ਰੱਖ ਲੈਣਾ। ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਸਤਿਗੁਰੂ ਮਹਾਰਾਜ ਜੀ ਉਹਨਾਂ ਸੌਦਾਗਰ ਜਿਹੜੇ ਵਪਾਰੀ ਆਉਂਦੇ ਨੇ ਉਹਨਾਂ ਨੂੰ ਪ੍ਰਸੰਨ ਕਰਕੇ ਸਾਹਿਬ ਜੀ ਭੇਜਦੇ ਆ। ਇਸ ਲਈ ਜਿਹੜਾ ਵੀ ਜਾਂਦਾ ਪ੍ਰਸੰਨ ਹੋ ਕੇ, ਗੁਰੂ ਮਹਾਰਾਜ ਜੀ ਦੇ ਦਰ ਤੋਂ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਂਦਾ ਹੈ।
1: ਅਨੇਕ ਬੰਦਨ ਕੇ ਬਨੇ ਤਫੰਗ,
0: ਕਈ ਪ੍ਰਕਾਰ ਦੀ ਤਫੰਗ ਕਹਿੰਦੇ ਬੰਦ

0: ਛੋਟੇ ਆਕਾਰ 'ਚ ਹੈ ਅਤੇ ਭਾਵੇਂ ਉਹ ਵੱਡੇ ਆਕਾਰ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਉਹਨੂੰ ਖਰੀਦਦੇ ਵੀ ਹਨ।
1: ਸਤਿਗੁਰ ਚੜ੍ਹੇ ਅਖੀਰ ਬਹਾਨੇ,
0: ਔਰ ਕਿਤੋਂ ਨਾ ਕਿਤੋਂ ਖਬਰਾਂ ਆ ਜਾਂਦੀਆਂ ਸੰਗਤਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ। ਕਿਤੇ ਨਾ ਕਿਤੇ ਅਹੰਕਾਰੀ ਜਿਹੜੇ ਨੇ ਉਹ, ਜਿਹੜੇ ਜ਼ਿਮੀਂਦਾਰ ਨੇ, ਕਿਸਾਨ ਨੇ, ਉਹਨਾਂ ਨੂੰ ਤੰਗ ਕਰਨਾ, ਉਹਨਾਂ ਦੀ ਖੇਤੀ ਉਜਾੜ ਦੇਣੀ। ਇਸ ਤਰ੍ਹਾਂ ਦੀ ਬੇਨਤੀਆਂ ਸਤਿਗੁਰੂ ਮਹਾਰਾਜ ਜੀ ਕੋਲ ਪਹੁੰਚਦੀਆਂ ਵੀ ਸਤਿਗੁਰੂ ਮਹਾਰਾਜ ਸਾਨੂੰ ਕਿਸਾਨਾਂ ਨੂੰ ਜਿਹੜੇ ਇਹ ਹੰਕਾਰੀ ਬਹੁਤ ਤੰਗ ਪਰੇਸ਼ਾਨ ਕਰਦੇ ਨੇ, ਸਾਡੀ ਖੇਤੀ ਉਜਾੜ ਦਿੰਦੇ ਨੇ, ਅਸੀਂ ਬੜੇ ਦੁਖੀ ਅਤੇ ਪਰੇਸ਼ਾਨ ਹੋ ਕੇ ਤੁਹਾਡੇ ਕੋਲ ਆਏ ਹਾਂ। ਸੰਗਤਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਉਂਦੀਆਂ, ਉਹਨਾਂ ਦਾ ਰਸਤਾ ਰੋਕ ਲੈਣਾ, ਉਹਨਾਂ ਨੂੰ ਤੰਗ ਕਰਨਾ, ਉਹਨਾਂ ਕੋਲੋਂ ਪਿਟਾਵਾਂ ਖੋਹ ਲੈਣੀਆਂ, ਇਹ ਵੀ ਗੁਰੂ ਮਹਾਰਾਜ ਕੋਲ ਖਬਰਾਂ ਪਹੁੰਚਦੀਆਂ ਨੇ। ਫਿਰ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਯੋਧਿਆਂ ਨੂੰ ਨਾਲ ਲਿਆ ਵੀ ਚਲੋ ਸ਼ਸਤਰ ਅਭਿਆਸ ਕਰਨ ਚੱਲੀਏ, ਘੋੜ ਸਵਾਰੀ ਕਰਨ ਵਾਸਤੇ ਚੱਲਦੇ ਹਾਂ।
1: ਦੂਰ ਦੂਰ ਲਗ ਦੂਨ ਪਿਆਨੇ,
0: ਮਹਾਰਾਜ ਜੀ ਅਸਲ ਵਿੱਚ ਜਾਣਾ ਤੇ ਉਹਨਾਂ ਉਹਨਾਂ ਥਾਵਾਂ ਤੇ ਚਾਹੁੰਦੇ ਸੀ ਜਿੱਥੇ ਅਹੰਕਾਰੀ ਆਪਣੇ ਅਹੰਕਾਰ ਦਾ ਪ੍ਰਗਟਾਵਾ ਕਰ ਰਹੇ ਸੀ। ਜਿਹੜੇ ਗਰੀਬ ਨੇ, ਕਮਜ਼ੋਰ ਨੇ, ਉਹਨਾਂ ਉੱਤੇ ਆਪਣਾ ਜ਼ੋਰ ਪਾ ਰਹੇ ਸੀ, ਲਤਾੜ ਰਹੇ ਸੀ ਉਹਨਾਂ ਨੂੰ। ਅਸਲ ਵਿੱਚ ਇਹਨਾਂ ਦੇ ਅਹੰਕਾਰ ਨੂੰ ਮਹਾਰਾਜ ਜੀ ਨੇ ਤੋੜਨਾ ਸੀ, ਇਸ ਲਈ ਉਹਨਾਂ ਉਹਨਾਂ ਰਸਤਿਆਂ ਦੇ ਵਿੱਚ ਸਤਿਗੁਰੂ ਜੀ ਚੱਲਦੇ ਹਨ।
1: ਜੇ ਜਨਤ ਬੇਮੁਖ ਕੋ ਵਸਾ,
0: ਜਿੱਥੇ ਪਤਾ ਲੱਗਦਾ ਵੀ ਇੱਥੇ ਹੈ ਉਹ ਬੇਮੁਖ ਵਸਦਾ ਜਿਹੜਾ ਰੱਬ ਨੂੰ ਨਹੀਂ ਮੰਨ, ਕਿਉਂਕਿ ਹੰਕਾਰੀ ਬੰਦਾ ਰੱਬ ਨੂੰ ਨਹੀਂ ਮੰਨਦਾ, ਇਹ ਸਭ ਤੋਂ ਵੱਡੀ ਉਹਦੀ ਨਿਸ਼ਾਨੀ ਹੈ। ਜਿਹੜਾ ਅਹੰਕਾਰੀ ਹੋਏਗਾ, ਅਹੰਕਾਰ ਦੇ ਨਾਲ ਭਰਿਆ, ਉਹ ਰੱਬ ਨੂੰ ਕਦੇ ਵੀ ਮੰਨੇਗਾ ਨਹੀਂ, ਕਿਉਂਕਿ ਅਹੰਕਾਰ ਬੰਦੇ ਨੂੰ ਬਹੁਤ ਉਚਾਈਆਂ 'ਤੇ ਲੈ ਜਾਂਦਾ ਹੈ, ਔਰ ਅਹੰਕਾਰ ਦਾ ਅਤੇ ਨਿਰੰਕਾਰ ਦਾ ਆਪਸ ਵਿੱਚ ਮੇਲ ਨਹੀਂ ਹੈ। ਜਿਵੇਂ ਦਿਨ ਅਤੇ ਰਾਤ ਦਾ ਮੇਲ ਨਹੀਂ ਨਾ ਹੋ ਸਕਦਾ, ਜੇ ਦਿਨ ਹੈ ਤਾਂ ਰਾਤ ਨੂੰ ਜਾਣਾ ਪਏਗਾ, ਰਾਤ ਹੈ ਤਾਂ ਦਿਨ ਨੂੰ ਜਾਣਾ ਪਏਗਾ। ਇਸੇ ਤਰ੍ਹਾਂ ਅਹੰਕਾਰ ਦਾ ਅਤੇ ਨਿਰੰਕਾਰ ਦਾ ਆਪਸੀ ਮੇਲ ਨਹੀਂ ਹੈ। ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਦਾ ਵਾਸਾ ਨਹੀਂ, ਅਤੇ ਜਿੱਥੇ ਅਹੰਕਾਰ ਵੱਸਦਾ ਉੱਥੇ ਨਿਰੰਕਾਰ ਨਹੀਂ ਵੱਸਦਾ, ਜਿੱਥੇ ਨਿਰੰਕਾਰ ਵੱਸਦੇ ਆ ਉੱਥੇ ਅਹੰਕਾਰ ਨਹੀਂ ਵੱਸਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸਤਿਗੁਰੂ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਇਹ ਉਹ ਇਲਾਕਾ ਹੈ ਜਿੱਥੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਰਸਤੇ ਵਿੱਚ ਆਉਣ ਵਾਲਿਆਂ ਨੂੰ ਤੰਗ ਕੀਤਾ ਜਾਂਦਾ ਹੈ, ਇਸ ਥਾਂ 'ਤੇ ਉਹ ਬੇਮੁੱਖ ਵੱਸਦੇ ਹਨ।
1: ਤਾਂ ਜਾਏ ਪ੍ਰਭ ਕਰਨ ਵੈਨਾਸਾ,
0: ਫਿਰ ਮਹਾਰਾਜ ਜੀ ਉਸ ਥਾਂ ਪਹੁੰਚਦੇ ਆ ਔਰ ਉਸ ਬੇਮੁੱਖ ਨੂੰ ਸਤਿਗੁਰੂ ਮਹਾਰਾਜ ਸਮਝਾਉਂਦੇ ਆ। ਅਗਰ ਪਿਆਰ ਨਾਲ ਸਮਝ ਜਾਏ ਤਾਂ ਠੀਕ ਹੈ, ਨਹੀਂ ਫਿਰ ਉਹਦੇ ਅਹੰਕਾਰ ਨੂੰ ਸਤਿਗੁਰੂ ਮਹਾਰਾਜ ਤੋੜਦੇ ਹਨ।
1: ਸਹਿ ਨਾ ਸਕੈ ਗੁਰ ਕੀ ਅਸਵਾਰੀ,
0: ਸਤਿਗੁਰੂ ਮਹਾਰਾਜ ਜੀ ਦੀ ਫਿਰ ਉਹ ਝਾਲ ਜਿਹੜੀ ਹੈ ਝੱਲ ਨਹੀਂ ਸਕਦਾ। ਉਨ੍ਹਾਂ ਚਿਰ ਉਹ ਆਪਣਾ ਜ਼ੋਰ ਦਿਖਾ ਰਿਹਾ ਸੀ, ਉਹਨੂੰ ਪਤਾ ਹੈ ਕਿ ਇਹਨਾਂ ਲੋਕਾਂ ਉੱਤੇ ਸਾਡਾ ਜ਼ੋਰ ਚੱਲ ਸਕਦਾ, ਇਸ ਲਈ ਉਹ ਆਪਣਾ ਜ਼ੋਰ ਦਿਖਾਉਂਦਾ। ਪਰ ਜਦੋਂ ਆਏ ਸਤਿਗੁਰੂ ਮਹਾਰਾਜ ਜੀ ਸਾਹਮਣੇ, ਫਿਰ ਜ਼ੋਰ ਚੱਲਿਆ ਨਹੀਂ। ਫਿਰ ਇਹ ਸਤਿਗੁਰੂ ਮਹਾਰਾਜ ਜੀ ਅੱਗੇ ਜਦੋਂ ਇਹਨਾਂ ਦਾ ਜ਼ੋਰ ਨਹੀਂ ਚੱਲਦਾ ਤੇ ਗੁਰੂ ਮਹਾਰਾਜ ਦੀ ਝਾਲ ਇਹ ਝੱਲ ਨਹੀਂ ਸਕਦੇ, ਇਸ ਲਈ ਫਿਰ ਗੁਰੂ ਮਹਾਰਾਜ ਅੱਗੇ ਨਿਭ ਜਾਂਦੇ ਹਨ।
1: ਨਿਕ ਸਹਿ ਦੁਸ਼ਟ ਸਤਰੰਗੈ ਭਾਰੀ,
0: ਪਰ ਕਈ ਤਾਂ ਜਿਹੜੇ ਸੀ ਨਿਭ ਜਾਂਦੇ ਆ, ਕਈ ਆਕੜ ਜਾਂਦੇ ਆ, ਉਗਣ ਲੱਗੇ ਵੀ ਅਸੀਂ ਜੋ ਤੁਸੀਂ ਸਾਨੂੰ ਸਮਝਾਉਣ ਆਏ ਹੋ ਅਸੀਂ ਨਹੀਂ ਸਮਝਣਾ, ਅਸੀਂ ਤਾਂ ਆਪਣੀਆਂ ਮਨ ਮਰਜ਼ੀਆਂ ਕਰਨੀਆਂ। ਫਿਰ ਉਹ ਸਤਿਗੁਰੂ ਮਹਾਰਾਜ ਉੱਤੇ ਹਮਲਾ ਕਰਨ ਵਾਸਤੇ ਵੀ ਤਿਆਰ ਹੋ ਜਾਂਦੇ ਸੀ। ਫਿਰ ਸਤਿਗੁਰੂ ਮਹਾਰਾਜ ਜੀ ਫਿਰ ਉਹਨਾਂ ਨੂੰ ਉਹਨਾਂ ਦੇ ਤਰੀਕੇ ਦੇ ਨਾਲ ਸਮਝਾਉਂਦੇ ਆ, ਭਾਵ ਇੱਧਰੋਂ ਗੁਰੂ ਕੇ ਪਿਆਰੇ ਜਿਹੜੇ ਯੋਧੇ ਨੇ ਫਿਰ ਉਹਨਾਂ ਦੇ ਨਾਲ ਦੋ ਹੱਥ ਕਰਦੇ ਹਨ।
1: ਸ਼ਕਤੀ ਸੇਲੇ ਸੰਗ ਸਰੋਹੀ,
0: ਉਹ ਆਪਣਾ ਜ਼ੋਰ ਦਿਖਾਉਂਦੇ ਆ, ਕਹਿੰਦੇ ਜੀ ਅਸੀਂ ਨੇਜਾ ਚਲਾਵਾਂਗੇ, ਅਸੀਂ ਤਲਵਾਰ ਚਲਾਵਾਂਗੇ, ਅਸੀਂ ਕਮਾਨ ਚੋਂ ਤੀਰ ਚਲਾਵਾਂਗੇ, ਤੁਹਾਨੂੰ ਟਿਕਣ ਨਹੀਂ ਦੇਵਾਂਗੇ। ਸਤਿਗੁਰੂ ਮਹਾਰਾਜ ਫਿਰ ਉਹਨਾਂ ਦਾ ਮੁਕਾਬਲਾ ਉਹਨਾਂ ਨਾਲ ਹੀ ਕਰਦੇ ਆ। ਜੇ ਤੁਸੀਂ ਬਰਛੀ ਦੀ ਬੋਲੀ ਸਮਝਦੇ ਹੋ ਤਾਂ ਬਰਛੀ ਚੱਲੇਗੀ, ਜੇ ਤੁਸੀਂ ਤੀਰ ਦੀ ਬੋਲੀ ਸਮਝਦੇ ਹੋ ਤਾਂ ਤੀਰ ਚੱਲੇਗਾ, ਜੇ ਤੁਸੀਂ ਤਲਵਾਰ ਦੀ ਬੋਲੀ ਸਮਝਦੇ ਹੋ ਤਾਂ ਫਿਰ ਤਲਵਾਰ ਚੱਲੇਗੀ। ਭਾਵ ਜਿਸ ਤਰ੍ਹਾਂ ਬੋਲੀ ਸਮਝ ਵਿੱਚ ਆ ਜਾਏ ਉਹ ਵੀ ਆਪਣੇ ਵੱਲੋਂ ਕਹਿੰਦੇ ਅਸਤਰ ਸ਼ਸਤਰ ਫਿਰ ਚਲਾਉਂਦੇ ਹਨ।
1: ਅਰੇ ਆਨ ਕਲ ਮੂਰਖ ਦਰੋਹੀ,
0: ਇਹ ਸੀ ਦਰੋਹੀ, ਇਹ ਗੁਰੂ ਘਰ ਦੇ ਅਸਲ ਵਿੱਚ ਦਰੋਹੀ ਨੇ। ਇਹਨਾਂ ਨੂੰ ਪਤਾ ਹੀ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਲੜਨ ਵਾਸਤੇ ਤਿਆਰ ਹੋ ਗਏ। ਮਹਾਰਾਜ ਤਾਂ ਇਹਨਾਂ ਮੂਰਖਾਂ ਨੂੰ ਸਮਝਾਉਣ ਆਏ ਨੇ ਵੀ ਮੂਰਖ ਪੁਣਾ ਛੱਡ ਦਿਓ, ਇਹ ਮਨ ਦਾ ਹੱਠ ਛੱਡ ਦਿਓ, ਨੇਕ ਕਰਮ ਕਰੋ, ਆਏ ਗਏ ਨੂੰ ਲੁੱਟਣਾ ਛੱਡ ਦਿਓ, ਜ਼ੋਰ ਦਿਖਾਉਣਾ ਛੱਡ ਦਿਓ। ਪਰ ਇਹ ਨਹੀਂ ਮੰਨੇ। ਫਿਰ ਸਤਿਗੁਰੂ ਮਹਾਰਾਜ ਅਤੇ ਗੁਰੂ ਕੇ ਪਿਆਰਿਆਂ ਨਾਲ ਇਹਨਾਂ ਦੇ ਦਾ ਮੁਕਾਬਲਾ ਹੁੰਦਾ। ਸਤਿਗੁਰੂ ਮਹਾਰਾਜ ਫਿਰ ਇਹਨਾਂ ਨੂੰ ਇਹਨਾਂ ਦੀ ਬੋਲੀ 'ਚ ਹੀ ਸਮਝਾਉਂਦੇ ਹਨ।
1: ਜੋ ਸੰਗਤ ਕੋਈ ਆਵਤ ਰੋਕੈ,
0: ਇਹ ਸੰਗਤਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਉਹਨਾਂ ਨੂੰ ਜਾਣ ਬੁੱਝ ਕੇ ਰੋਕਣਾ, ਕਿਉਂਕਿ ਗੁਰੂ ਘਰ ਦੇ ਦੋਖੀ ਨੇ ਨਾ, ਇਹ ਗੁਰੂ ਘਰ ਦੇ ਦਰੋਹੀ ਨੇ, ਇਸ ਵਾਸਤੇ ਸੰਗਤ ਨੂੰ ਵੀ ਇਹ ਤੰਗ ਪਰੇਸ਼ਾਨ ਕਰਦੇ ਹਨ।
1: ਸੋਸ਼ਤ ਕਾਲ ਸੋ ਅਵਲੋਕੈ,
0: ਸਤਿਗੁਰੂ ਮਹਾਰਾਜ ਫਿਰ ਤਤਕਾਲ ਹੀ ਉੱਥੇ ਉਹਨਾਂ ਥਾਵਾਂ 'ਤੇ ਪਹੁੰਚ ਕੇ ਫਿਰ ਇਹਨਾਂ ਦੇ ਅੰਦਰੋਂ ਅਹੰਕਾਰ ਨੂੰ ਤੋੜਦੇ ਆ। ਕਈ ਤਾਂ ਨਿਭ ਜਾਂਦੇ ਆ ਤੇ ਕਈ ਫਿਰ ਆਕੜੇ ਦੇ ਨੇ, ਜਿਹੜੇ ਅੜ ਜਾਂਦੇ ਆ ਫਿਰ ਉਹ ਝੜ ਜਾਂਦੇ ਹਨ।
1: ਗ੍ਰਾਮ ਦੋ ਤਿੰਨਕ ਮਾਰ ਨਿਵਾਰੈ,
0: ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤਿੰਨ, ਦੋ ਤਿੰਨ ਇਲਾਕਿਆਂ ਵਿੱਚ ਜਾ ਕੇ ਮਹਾਰਾਜ ਨੇ ਇਹਨਾਂ ਅਹੰਕਾਰੀਆਂ ਦੇ ਹੰਕਾਰ ਤੋੜੇ ਨੇ। ਮੂਰਖਾਂ ਨੂੰ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ।
1: ਔਰ
0: ਜਿੰਨੇ ਵੀ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਹੁਣ ਜਿਹੜਾ ਤੇ ਆ ਕੇ ਨਿਭ ਗਿਆ, ਜਿਹਨੇ ਤੇ ਆ ਕੇ ਭੁੱਲ ਬਖਸ਼ਾ ਲਈ ਵੀ ਮਹਾਰਾਜ ਬਖਸ਼ ਦਿਓ, ਅੱਗੇ ਤੋਂ ਅਸੀਂ ਐਸੇ ਕਰਮ ਨਹੀਂ ਕਰਾਂਗੇ ਮਾੜੇ, ਉਹਨਾਂ ਨੂੰ ਤੇ ਮਹਾਰਾਜ ਨੇ ਛੱਡ ਦਿੱਤਾ। ਤੇ ਜਿਹੜੇ ਕਹਿੰਦੇ ਸੀ ਵੀ ਜੋ ਮਰਜ਼ੀ ਹੋ ਜਾਏ ਅਸੀਂ ਆਪਣਾ ਰਸਤਾ ਨਹੀਂ ਛੱਡਣਾ,

0: ਨੇ ਇਹਨਾਂ ਜਿਹੜੇ ਦੁਸ਼ਟ ਨੇ, ਵਿਕਾਰੀ ਨੇ, ਹੰਕਾਰੀ ਨੇ, ਉਹਨਾਂ ਉੱਤੇ ਐਸਾ ਧਾਵਾ ਬੋਲਿਆ ਕਿ ਕੋਈ ਵੀ ਮਹਾਰਾਜ ਅੱਗੇ ਟਿਕ ਨਹੀਂ ਸਕਿਆ।
1: ਸੰਗਤ ਕੋ ਨਾ ਕਹੈ ਕੁਛ ਕਹਾ।
0: ਔਰ ਜਿਹੜੇ ਮਾਫ਼ੀ ਮੰਗਦੇ ਆ ਨਿਭ ਗਏ ਗੁਰੂ ਸਾਹਿਬ ਅੱਗੇ, ਉਹ ਕਹਿੰਦੇ ਮਹਾਰਾਜ ਅੱਜ ਤੋਂ ਬਾਅਦ ਅਸੀਂ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਾਂਗੇ। ਔਰ ਜਿਹੜੀ ਇਸ ਰਸਤੇ ਤੋਂ ਸੰਗਤ ਆਵੇ ਜਾਵੇਗੀ, ਅਸੀਂ ਅੱਜ ਤੋਂ ਬਾਅਦ ਕਿਸੇ ਦਾ ਰਸਤਾ ਨਹੀਂ ਰੋਕਾਂਗੇ।
1: ਵੇਚ ਸਿੰਘ ਹੋਏ ਅਜੁੱਧ ਤਾਰੀ।
0: ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਜਿੱਥੇ ਜਿੱਥੇ ਇਹ ਦੁਸ਼ਟ ਅੜ ਗਏ, ਫਿਰ ਉਹਨਾਂ ਦਾ ਸੋਧਾ ਵੀ ਮਹਾਰਾਜ ਦੀ ਹੁਕਮ ਵਿੱਚ ਲਾਇਆ, ਭਾਵ ਉਹਨਾਂ ਦੇ ਨਾਲ ਦੋ ਹੱਥ ਕਰਕੇ ਉਹਨਾਂ ਦੇ ਹੰਕਾਰ ਨੂੰ ਗੁਰੂ ਕੇ ਸਿੰਘਾਂ ਨੇ ਤੋੜਿਆ ਹੈ।
1: ਫਤਿਹ ਗੁਰੂ ਕੇ ਘਰ ਜਿਉ ਚਾਰੀ।
0: ਔਰ ਜਦੋਂ ਦੁਸ਼ਟ ਦਾ ਜਿਹੜਾ ਨਹੀਂ ਸੀ ਮੰਨਦਾ, ਉਹਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ ਸਮਝਾਇਆ, ਪਰ ਉਹ ਸਮਝਣ ਨੂੰ ਤਿਆਰ ਹੀ ਨਹੀਂ ਹੈ, ਫਿਰ ਉਸ ਦੁਸ਼ਟ ਦਾ ਨਾਸ਼ ਵੀ ਕੀਤਾ। ਆ ਕੇ ਫਿਰ ਗੁਰੂ ਮਹਾਰਾਜ ਕੋਲ ਫਤਿਹ ਦੀ ਸਾਂਝ ਪਾਉਂਦੇ ਹਨ।
1: ਮਰੇ ਖਾਲਸਾ ਅਨ ਗਨ ਜਯੋ ਜਯੋ।
0: ਚਾਰੇ ਪਾਸੇ ਹੁਣ ਗੁਰੂ ਕੇ ਖਾਲਸੇ ਦਾ ਬੋਲਬਾਲਾ ਹੈ ਔਰ ਨਗਾਰੇ ਦੇ ਉੱਤੇ ਚੋਟ ਲੱਗਦੀ ਹੈ।
1: ਧੂਮ ਧਾਮ ਕੋ ਕਾਲ ਤਯੋ ਤਯੋ।
0: ਦੇਖੋ ਗੁਰੂ ਮਹਾਰਾਜ ਜੀ ਕਿੱਡੀ ਕਿਰਪਾ ਕਰਦੇ ਆ, ਜਿਹੜੇ ਬੇਈਮਾਨ ਸੀ, ਜਿਹੜੇ ਹੇਰਾ ਫੇਰੀਆਂ ਕਰਨ ਵਾਲੇ ਸੀ, ਜਦੋਂ ਮਹਾਰਾਜ ਜੀ ਦੀ ਮੱਤ ਉਹਨਾਂ ਨੂੰ ਮਿਲੀ ਹੈ, ਉਹ ਹੁਣ ਬੇਈਮਾਨੀ ਦਾ ਰਸਤਾ ਛੱਡ ਕੇ ਇਮਾਨਦਾਰੀ ਦੇ ਰਸਤੇ ਉੱਤੇ ਤੁਰੇ ਨੇ। ਹੁਣ ਉਹ ਘਾਲਣਾ ਘਾਲਦੇ ਆ, ਪਹਿਲਾਂ ਕੀ ਕਰਦੇ ਸੀ, ਲੁੱਟਾਂ ਖੋਹਾਂ ਕਰਨੀਆਂ, ਆਏ ਗਏ ਨੂੰ ਲੁੱਟ ਲੈਣਾ, ਸੰਗਤ ਕੋਲੋਂ ਪਿਟਾਵਾਂ ਲੁੱਟ ਲੈਣੀਆਂ। ਹੁਣ ਉਹ ਲੋਕ ਮਿਹਨਤ ਕਰਦੇ ਆ, ਘਾਲਤ ਘਾਲਤ ਮਤਲਬ ਘਾਲਣਾ ਘਾਲਣੀ। ਹੁਣ ਉਹ ਕਹਿੰਦੇ ਅਸੀਂ ਥੋੜ੍ਹਾ ਖਾ ਲਾਂਗੇ, ਪਰ ਬੇਈਮਾਨੀ ਦੇ ਰਸਤੇ ਅਸੀਂ ਅੱਜ ਤੋਂ ਬਾਅਦ ਨਹੀਂ ਜਾਵਾਂਗੇ। ਉਹਨਾਂ ਨੂੰ ਤਾਂ ਸਮਝ ਆ ਗਈ, ਵਾਹਿਗੁਰੂ ਜੀ ਇਹ ਸਮੱਤ ਸਾਨੂੰ ਸਾਰਿਆਂ ਨੂੰ ਬਖਸ਼ਣ, ਅਸੀਂ ਬਾਣੀ ਪੜ੍ਹਦੇ ਹਾਂ ਪਰ ਸਮਝਦੇ ਕਿੰਨੀ ਕੁ ਆ, ਇਹ ਦੇਖਣਾ ਬੜਾ ਜ਼ਰੂਰੀ ਹੈ। ਕਿਉਂਕਿ ਪੜ੍ਹਨ ਜੇ ਸਮਝ ਨਹੀਂ ਆਈ ਫਿਰ ਪੜ੍ਹਨ ਦਾ ਲਾਭ ਕੀ ਹੈ। ਪੜ੍ਹ ਰਹੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ, ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅਤੇ ਜੇ ਮੈਂ ਗੁਰੂ ਮਹਾਰਾਜ ਦੇ ਨੇੜੇ ਹਾਂ ਤਾਂ ਕੀ ਮੈਨੂੰ ਗੁਰੂ ਮਹਾਰਾਜ ਛੂਟ ਦੇ ਦੇਣਗੇ, ਕਹਿਣਗੇ ਵੀ ਤੂੰ ਮੇਰੇ ਨੇੜੇ ਆ ਜਾਂ ਤੈਨੂੰ ਛੂਟ ਦੇਤੀ? ਨਹੀਂ, ਕੋਈ ਵੀ ਹੈ ਭਾਵੇਂ ਉਹ ਧਰਮੀ ਹੈ ਅਤੇ ਭਾਵੇਂ ਉਹ ਸੰਸਾਰੀ ਹੈ, ਮਹਾਰਾਜ ਕਹਿੰਦੇ ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅਤੇ ਧਰਮ ਦਾ ਪਹਿਰਾਵਾ ਪਾ ਕੇ ਕੋਈ ਕਹੇ ਮੈਂ ਵੈਸ਼ਨੋ ਹੋ ਗਿਆ, ਪਹਿਰਾਵਾ ਪਾਉਣ ਨਾਲ ਕੀ ਹੋਣਾ? ਅੰਦਰ ਦੀ ਤਾਂ ਉਹ ਭਾਵਨਾ, ਅੰਦਰ ਦੀ ਜਿਹੜੀ ਸੁਰਤ ਜਾਂ ਅੰਦਰ ਦੇ ਕਰਮ ਵੀ ਉੱਦਾਂ ਦੇ ਹੋਣੇ ਚਾਹੀਦੇ ਆ। ਕੇਵਲ ਧਰਮ ਦਾ ਪਹਿਰਾਵਾ ਪਾ ਕੇ ਵੈਸ਼ਨੋ ਨਹੀਂ ਬਣਿਆ ਜਾਂਦਾ, ਅੰਦਰੋਂ ਗੁਣ ਵੀ ਹੋਣਾ ਚਾਹੀਦਾ ਵੈਸ਼ਨੋ ਵਾਲਾ। ਇਸ ਵਾਸਤੇ ਸਤਿਗੁਰੂ ਮਹਾਰਾਜ ਦੇ ਦਰ 'ਤੇ ਜਿਨ੍ਹਾਂ ਨੂੰ ਤਾਂ ਸਮਝ ਆ ਗਈ, ਉਹ ਬੇਈਮਾਨੀ ਦਾ ਰਸਤਾ ਛੱਡ ਕੇ ਹੁਣ ਮਿਹਨਤ ਕਰਦੇ ਹਨ।
1: ਜੋ ਤਰ ਕਨਕੇ ਬੰਤ ਬਿਗਾਰੀ।
0: ਔਰ ਕਹਿੰਦੇ ਨੇ ਜਿਹੜੇ ਤੁਰਕਾਂ ਦੇ ਮਗਰ, ਪਹਾੜੀ ਰਾਜਿਆਂ ਦੇ ਮਗਰ ਲੱਗ ਕੇ ਗੁਰੂ ਮਹਾਰਾਜ ਦੇ ਨਾਲ ਵਿਗਾੜਦੇ ਹਨ,
1: ਹੋਤੇ ਦਿਹਨ ਰਹਿ ਨਿਤ ਅਨੁਸਾਰੀ।
0: ਉਹਨਾਂ ਨੂੰ ਵੀ ਸਮਝ ਆਉਣ ਲੱਗ ਗਈ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹੁਣ ਦੀਨ ਬਣ ਕੇ ਰਹਿੰਦੇ ਆ। ਕੁਝ ਸ਼ਰਾਰਤੀ ਅਨਸਰ ਹੁੰਦੇ ਆ ਨਾ, ਉਹ ਸ਼ਰਾਰਤੀ ਅਨਸਰਾਂ ਦਾ ਕੰਮ ਕੀ ਹੁੰਦਾ? ਸ਼ਰਾਰਤ ਕਰਨੀ, ਉਹਨਾਂ ਦਾ ਕੰਮ ਹੀ ਹੈ ਸ਼ਰਾਰਤ ਕਰਨੀ। ਸ਼ਾਂਤ ਮਾਹੌਲ ਜਿਹੜਾ ਉਹ ਬਣਿਆ ਹੋਇਆ, ਉਹਦੇ 'ਚ ਕੋਈ ਨਾ ਕੋਈ ਸ਼ਰਾਰਤ ਕਰ ਜਾਣੀ ਅਤੇ ਸ਼ਾਂਤੀ ਭੰਗ ਹੋ ਜਾਣੀ। ਕੁਛ ਹੁੰਦੇ ਨੇ ਸ਼ਰਾਰਤੀ ਅਨਸਰ, ਉਹਨਾਂ ਦਾ ਕੰਮ ਹੁੰਦਾ ਸ਼ਰਾਰਤ ਕਰਕੇ ਨਿਕਲ ਜਾਣਾ, ਆਪਸ ਵਿੱਚ ਲੜਾ ਜਾਣਾ। ਹੁਣ ਇਹ ਜਿਹੜੇ ਪਹਾੜੀ ਰਾਜਿਆਂ ਮਗਰ ਲੱਗੇ ਹੋਏ ਸੀ, ਤੁਰਕਾਂ ਮਗਰ ਲੱਗੇ ਹੋਏ ਸੀ, ਅਤੇ ਗੁਰੂ ਕੇ ਜਿਹੜੇ ਸਿੰਘ ਨੇ ਉਹਨਾਂ ਨੂੰ ਕਈ ਵਾਰ ਮਜ਼ਾਕ ਕਰਨਾ, ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ, ਹੁਣ ਇਹਨਾਂ ਨੂੰ ਸਮਝ ਆ ਗਈ। ਹੁਣ ਇਹ ਗੁਰੂ ਸਾਹਿਬ ਜੀ ਅੱਗੇ ਦੀਨ ਬਣ ਕੇ ਚੱਲਦੇ ਨੇ, ਨਿਮਾਣੇ ਹੋ ਕੇ, ਨਿਤ ਅਨੁਸਾਰੀ। ਹੁਣ ਇਹ ਪਹਾੜੀ ਰਾਜਿਆਂ ਦੇ ਅਨੁਸਾਰ ਨਹੀਂ, ਇਹ ਖੋਟੀ ਮੱਤ ਵਾਲਿਆਂ ਦੇ ਅਨੁਸਾਰ ਨਹੀਂ, हुणे गुरु पातशाह जी दी मत दे अनुसार चलदे हन।
1: सो खंड की पहल लैके,
0: और केवल गुरु दी मत अनुसार चलदे नहीं, खंडे दी पहल भी लै लैंदे आ। समझ आ गई ना? नहीं समझ आई ते तुरे फिरदे सी, पर जदों आ गई समझ, हुण दीन भी हो गए, गुरु महाराज दी मत अनुसार भी चलदे आ। ते आप अगे हो के कहिंदे, महाराज सानू खंडे दी पौल भी दे दियो, और वह खंडे दी पौल भी लैंदे हन।
1: शास्त्र अपने संग सजा के,
0: और अपने तन उते जिहड़ा पंज ककार भी सजाउंदे आ, भाव साबत सूरत हुंदे ने, फिर खंडे दी पौल लैंदे आ, बाणी ते बाणी दे धारनी बनदे हन।
1: सो पातशाह नको पातशाहु,
0: ते जेडे गुरु दी मत अनुसार चलदे ने, जिन्हां नूं गुरु महाराज बख्शिश दिंदे आ। बड़े ध्यान नाल सुणियो, आप जी सूझवान हो, रोजाना बाणी दा पाठ करदे हो, जिन्हों जेड़ा गुरु दी मत अनुसार चलिया, ते जिन्हों गुरु महाराज ने बख्शिश दे के निवाजिया, जिसनों बख्शे सिफत सलाह नानक पातशाही पातशाह। वो पातशाह तो घट है कोई? महाराज जी दे दर ते आके जिन्हें खंडे दी पहल लै ली, बाणे बाणी दा धारनी बन गया, कहिंदे पातशाहन को पातशाह, साहब जी एडिया वड्डिया वड्याइया दे के निवाजदे हन।
1: गुर प्रताप वधै का नाहू,
0: इस तरह गुरु महाराज जी का प्रताप जिहड़ा सी ओ वध रहा है।
1: जो बोले कट वाक अलापही,
0: और जिन्हों मूर्ख नू नहीं समझ आई, जिदी बुद्धि भ्रिष्ट हुई है। मूर्ख कई ते होंदे न, जिन्हों की बुद्धि थोड़ी भ्रिष्ट हुई होवे, उन्हां मूर्खां नूं जे समझाइए छेती समझ आ जाती है, पर कईयां दी बुद्धि इन्नी भ्रिष्ट हुंदी है, मत इन्नी मर चुकी हुंदी है, उन्हां नूं समझाउण दा फायदा ही कोई नहीं हुंदा। फिर उन्हां तों महाराज ने भी वरजे है, मूर्ख नाल ना लूझी है। महाराज कहिंदे कोई फायदा नहीं इहो जिहां नाल बहस विचार करन दा, क्योंकि इन्हां दे पल्ले ते कख नहीं पैणा। ਇਹ ਤੇ ਇਹ ਵੀ ਆਪਣਾ ਸਿਰ ਕੰਧ ਵਿੱਚ ਮਾਰਾਂਗੇ ਤੇ ਸਿਰ ਦਾ ਹੀ ਨੁਕਸਾਨ ਹੋਣਾ, ਕੰਧ ਦਾ ਨਹੀਂ ਹੋਣਾ। ਇਹੋ ਜਿਹੇ ਮੂਰਖਾਂ ਨੂੰ ਸਮਝਾਉਣ ਦਾ ਫਾਇਦਾ ਹੀ ਨਹੀਂ, ਜਿਹੜੇ ਸਮਝਣ ਨੂੰ ਤਿਆਰ ਹੀ ਨਹੀਂ ਹੈ। ਉਹ ਜਿਹੜੇ ਸਮਝ ਗਏ ਉਹ ਤੇ ਆ ਗਏ, ਉਹਦੇ ਗੁਰੂ ਵਾਲੇ ਬਣ ਗਏ, ਖੰਡੇ ਦੀ ਪੌਲ ਲੈ ਗਏ, ਤੇ ਜਿਹੜੇ ਨਹੀਂ ਸੀ ਸਮਝੇ ਉਹ ਫਿਰ ਉਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।
1: ਸ਼ਾਸਤਰ ਪ੍ਰਹਾਰੈ ਛਤਰ ਸੋ ਖਪਹੀ,
0: ਫਿਰ ਉਹ ਕਹਿੰਦੇ ਜਿਹੜੇ ਗੁਰੂ ਘਰ ਦੇ ਦੁਖੀ ਨੇ ਨਾ, ਉਹਨਾਂ ਨਾਲ ਰਲ ਕੇ ਗੁਰੂ ਕੇ ਸਿੰਘਾਂ ਦੇ ਉੱਤੇ ਸ਼ਸਤਰਾਂ ਦਾ ਪ੍ਰਹਾਰ ਕਰਦੇ ਹਨ।
1: ਖੰਡੇ ਕੀ ਪਹੁਲ ਮੈਂ ਸ਼ਕਤ,
0: ਪਰ ਖੰਡੇ ਦੀ ਪਹੁਲ ਦੇ ਵਿੱਚ ਬੜੀ ਪਾਵਰ ਹੈ, ਸ਼ਕਤੀ ਹੈ। ਅਸੀਂ ਤੇ ਜੇ ਉਹਨੂੰ ਸਮਝਾਂਗੇ ਨਾ ਵੀ ਸਵਾਦ ਹੀ ਲੈਣਾ, ਫਿਰ ਗੱਲ ਨਹੀਂ ਬਣਨੀ। ਜੇ ਅਸੀਂ ਉਹਨੂੰ ਅੰਮ੍ਰਿਤ ਸਮਝ ਕੇ ਅੰਮ੍ਰਿਤ ਦੀ ਦਾਤ ਲਵਾਂਗੇ, ਫਿਰ ਉਹਦੇ 'ਚ ਬੜੀ ਪਾਵਰ ਹੈ, ਬੜੀ ਸ਼ਕਤੀ ਹੈ। ਅਤੇ ਉਹ ਜਿਹੜੇ ਪੰਜ ਪਿਆਰੇ ਨੇ, ਉਹ ਪੰਜ ਪਿਆਰੇ ਵੀ ਗੁਰੂ ਮਹਾਰਾਜ ਨੂੰ ਸਮਰਪਿਤ ਅਤੇ ਬਾਣੀ ਦੇ ਰੰਗ ਵਿੱਚ ਰੰਗੇ ਹੋਵਣ, ਜਿਨ੍ਹਾਂ ਦੇ ਹੱਥਾਂ ਤੋਂ ਗੁਰੂ ਮਹਾਰਾਜ ਨੇ ਇਹ ਖੰਡੇ ਦੀ ਪੌਲ ਤਿਆਰ ਕਰਵਾਉਣੀ ਹੈ। ਕਹਿੰਦੇ ਖੰਡੇ ਦੀ ਪਹੁਲ ਵਿੱਚ ਬਹੁਤ ਵੱਡੀ ਬਖਸ਼ਿਸ਼ ਹੈ।
1: ਪੁੰਨ ਹੋਵੇ ਸ਼ਸਤਰ ਸੰਜੁਗਤ,
0: ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ। ਅਤੇ ਇਹ ਵੀ ਦੇਖੋ, ਆਪਾਂ ਰੋਜ਼ ਪੜ੍ਹਦੇ ਹਾਂ ਭਾਵੇਂ ਉਹ ਗੁਰਬਾਣੀ, ਜੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਪੀਂਦੇ ਹਾਂ, ਉਹ ਅੰਮ੍ਰਿਤ ਵੀ ਗੁਰਬਾਣੀ ਵਿੱਚੋਂ ਹੀ ਤਿਆਰ ਹੁੰਦਾ, ਕਈ ਇਕੱਲੇ ਪਾਣੀ ਵਿੱਚੋਂ ਨਹੀਂ, ਉਹ ਵੀ ਗੁਰਬਾਣੀ ਵਿੱਚੋਂ ਹੀ ਹੈ। ਜੇ ਖੰਡਾ ਚੱਲਦਾ ਨਾ, ਤੇ ਖੰਡੇ ਦੇ ਨਾਲ ਨਾਲ ਗੁਰਬਾਣੀ ਵੀ ਚੱਲਦੀ ਹੈ। ਹੁਣ ਉਹ ਅੰਮ੍ਰਿਤ ਜਿਹੜਾ, ਭਾਵੇਂ ਗੁਰਬਾਣੀ ਅੰਮ੍ਰਿਤ ਹੈ ਅਤੇ ਭਾਵੇਂ ਖੰਡੇ ਦੀ ਪੌਲ ਵਾਲਾ ਅੰਮ੍ਰਿਤ ਹੈ, ਅੰਮ੍ਰਿਤ ਇੱਕ ਹੀ ਹੈ ਜਿਹੜਾ ਗੁਰਬਾਣੀ ਵਿੱਚੋਂ ਮਿਲਣਾ ਹੈ। ਉਹ ਅੰਮ੍ਰਿਤ ਸਾਨੂੰ ਮਿਲ ਰਿਹਾ, ਅਸੀਂ ਭਾਗਾਂ ਵਾਲੇ ਹਾਂ। ਇਸੇ ਅੰਮ੍ਰਿਤ ਨੂੰ ਤੇ ਪੀਰ ਪੈਗੰਬਰ ਰਿਸ਼ੀ ਮੁਨੀ, ਉਹ ਵੀ ਦੇਵੀ ਦੇਵਤੇ ਵੀ ਲੱਭਦੇ ਫਿਰਦੇ ਆ ਕਿ ਸਾਨੂੰ ਕਿਤੇ ਇਹ ਅੰਮ੍ਰਿਤ ਨਸੀਬ ਹੋ ਜਾਏ, ਪ੍ਰਾਪਤ ਹੋ ਜਾਏ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਇਹ ਉਹਨੇ ਪਾਇਆ ਜਿਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਹੁਣ ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ ਉਹ ਆ ਕੇ ਸਤਿਗੁਰੂ ਮਹਾਰਾਜ ਕੋਲੋਂ ਦਾਤਾਂ ਪ੍ਰਾਪਤ ਕਰਦਾ ਹੈ।
1: ਮਹਾਰੰਕ ਜੋ ਦੀਨ ਸਦਾਈ।
0: ਹੁਣ ਜਿਹੜੇ ਨਹੀਂ ਸੀ ਸਮਝੇ ਉਹ ਝਗੜਨ ਲਈ ਆਉਂਦੇ ਆ, ਲੜਨ ਲਈ ਆਉਂਦੇ ਆ, ਮਹਾਰਾਜ ਫਿਰ ਉਹਨਾਂ ਨੂੰ ਉਸ ਤਰ੍ਹਾਂ ਜਵਾਬ ਦਿੰਦੇ ਆ, ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਦੀਨ ਬਣ ਗਏ, ਉਹ ਨਿਮਾਣੇ ਹੋ ਕੇ ਗੁਰੂ ਮਹਾਰਾਜ ਅੱਗੇ ਝੁੱਕ ਗਏ। ਅਤੇ ਜਿਹੜੇ ਗੁਰੂ ਸਾਹਿਬ ਕੋਲ ਆ ਕੇ ਖੰਡੇ ਦੀ ਪੌਲ ਲੈ ਕੇ ਸਿੰਘ ਸੱਜ ਜਾਂਦੇ ਹਨ, ਫਿਰ ਉਹਨਾਂ ਨੂੰ ਕਿੱਡੀ ਵੱਡੀ ਬਖਸ਼ਿਸ਼ ਮਹਾਰਾਜ ਨੇ ਦਿੱਤੀ ਹੈ। ਹੁਣ ਗੁਰੂ ਮਹਾਰਾਜ ਦੀ ਵਡਿਆਈ ਕਵੀ ਜੀ ਬਿਆਨ ਕਰਨ ਲੱਗੇ ਨੇ ਵੀ ਇਹ ਦਰ, ਇਹ ਘਰ ਕੈਸਾ ਹੈ, ਇੱਥੇ ਗੁਰੂ ਸਾਹਿਬ ਦੀ ਵਡਿਆਈ ਕਿੰਨੀ ਹੈ, ਅਤੇ ਗੁਰੂ ਮਹਾਰਾਜ ਨਾਲ ਜੁੜਨ ਵਾਲੇ ਨੂੰ ਬਖਸ਼ਿਸ਼ ਕਿੰਨੀ ਵੱਡੀ ਮਿਲਦੀ ਹੈ। ਕਵੀ ਜੀ ਉਹਨਾਂ ਦਾ ਜ਼ਿਕਰ ਕਰਦੇ ਆ, ਕਹਿਣ ਲੱਗੇ ਜਿਹੜਾ ਦੁਨੀਆਂ ਦੀ ਨਜ਼ਰ ਦੇ ਵਿੱਚ ਰੰਕ ਹੈ, ਰੰਕ ਮਤਲਬ ਖਾਲੀ, ਜਿਹਦੇ ਪੱਲੇ ਕੱਖ ਨਹੀਂ ਹੈ, ਅਸੀਂ ਕਹਿੰਦੇ ਇਹ ਤਾਂ ਰੰਕ ਹੈ, ਗਰੀਬ ਹੈ, ਖਾਲੀ ਹੈ, ਜਦੋਂ ਸਤਿਗੁਰੂ ਜੀ ਕੋਲ ਦੀਨ ਬਣ ਕੇ ਆਉਂਦਾ ਹੈ,
1: ਜੋਦਾ ਬਣੇ ਨਾ ਮਿਟੈ ਕਦਾਈ,
0: ਜਦੋਂ ਆ ਕੇ ਕਹਿੰਦਾ ਹਮ ਸਰ ਦੀਨ ਦਿਆਲ ਨਾ ਤੁਮ ਸਰ, ਵਾਹਿਗੁਰੂ ਜੀ ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ। ਉਹ ਸਤਿਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਬਾਣੀ ਔਰ ਬਾਣੀ ਦੇ ਰੰਗ ਵਿੱਚ

0: ਕਈ ਚਿਰਾਂ ਦੀ ਗੰਦਗੀ ਚੜ੍ਹੀ ਹੋਈ ਸੀ, ਕਈ ਕਈ ਦਿਨ ਉਹਨਾਂ ਨੂੰ ਇਸ਼ਨਾਨ ਨਹੀਂ ਸੀ ਹੁੰਦਾ ਸਰੀਰ ਉੱਤੇ, ਅੰਦਰ ਦੀ ਗੰਦਗੀ ਅੰਦਰ ਵੀ ਅਤੇ ਬਾਹਰ ਸਰੀਰ ਉੱਤੇ ਵੀ ਕਈ ਕਈ ਦਿਨਾਂ ਦੀ ਮਲ ਲੱਗੀ ਰਹਿੰਦੀ ਸੀ, ਜਿਨ੍ਹਾਂ ਦੇ ਕੋਲੋਂ ਬਦਬੋ ਆਉਂਦੀ ਸੀ, ਜਿਨ੍ਹਾਂ ਨੇ ਕਦੇ ਕਹਿ ਲਓ ਕਿ ਸੋਚ ਇਸ਼ਨਾਨ ਕੀਤਾ ਹੀ ਨਾ ਹੋਵੇ,
1: ਸੋ ਵਿਪਰਨ ਤੇ ਉੱਤਮ ਹੋਈ।
0: ਜਿਹੜੇ ਵਿਪਰਨ, ਜਿਹੜੇ ਕਹਿ ਲਓ ਕਿ ਵਿਪਰਨ ਦੀ ਰੀਤ ਵਾਲੇ ਸੀ, ਉਹ ਉਹਨਾਂ ਨੂੰ ਆਪਣੇ ਨੇੜੇ ਨਹੀਂ ਸੀ ਲੱਗਣ ਦਿੰਦੇ ਕਿ ਤੁਹਾਡੇ ਤਾਂ ਕੱਪੜਿਆਂ 'ਚੋਂ ਵੀ ਬਦਬੋ ਆਉਂਦੀ ਹੈ, ਤੁਹਾਡੇ ਸਰੀਰ 'ਚੋਂ ਵੀ ਬਦਬੋ ਆਉਂਦੀ, ਜਿਹਨੂੰ ਨੀਵੀਂ ਜਾਤ ਵਾਲੇ ਉਹ ਕਹਿੰਦੇ ਨੇ। ਜਿਹੜਾ ਵਿਪਰਨ ਦੀ ਰੀਤ ਹੈ ਉਹਦੇ ਵਿੱਚ ਕੀ ਹੈ, ਨੀਵੀਂ ਜਾਤ ਵਾਲੇ ਮੰਨਿਆ। ਇੱਥੇ ਕੋਈ ਊਚ ਨੀਚਤਾ ਨਹੀਂ ਹੈ, ਇੱਥੇ ਕੇਵਲ ਇਨਸਾਨੀਅਤ ਦੇਖੀ ਜਾਂਦੀ ਹੈ, ਇੱਥੇ ਮਨੁੱਖਤਾ ਦੇਖੀ ਜਾਂਦੀ ਹੈ, ਇੱਥੇ ਸਾਰਿਆਂ ਲਈ ਇੱਕ ਬਰਾਬਰ ਹੁਕਮ ਹੈ, ਬਚਨ ਹੈ, ਏਕ ਪਿਤਾ ਏਕ ਸਕੇ ਹਮ ਭਾਰਤ। ਇੱਥੇ ਕੋਈ ਊਚ ਨੀਚਤਾ ਵਾਲੀ ਗੱਲ ਨਹੀਂ, ਇੱਥੇ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ। ਜਦੋਂ ਪੰਜ ਪਿਆਰੇ, ਕੋਈ ਲਾਹੌਰ ਤੋਂ ਆਇਆ, ਕੋਈ ਦਿੱਲੀ ਤੋਂ, ਕੋਈ ਦਵਾਰਕਾ ਤੋਂ ਆਇਆ, ਕੋਈ ਜਗਨਨਾਥਪੁਰੀ ਤੋਂ ਆਇਆ, ਮਹਾਰਾਜ ਨੇ ਸਾਰਿਆਂ ਨੂੰ ਇੱਕੋ ਹੀ ਰੂਪ ਦੇ ਦਿੱਤਾ ਵੀ ਹੁਣ ਦੱਸੋ ਕੌਣ ਕਿੱਥੋਂ ਆਇਆ, ਕੌਣ ਕਿਹੜੀ ਜਾਤ ਦਾ। ਸਾਰਿਆਂ ਨੂੰ ਇੱਕ ਕਰ ਦਿੱਤਾ ਮਹਾਰਾਜ ਨੇ ਅਕਾਲ ਪੁਰਖ ਨਾਲ ਜੋੜ ਕੇ। ਇੱਥੇ ਤਾਂ ਸਾਡੇ ਮਨ ਵਿੱਚੋਂ ਊਚ ਨੀਚਤਾ ਦੀ ਭਾਵਨਾ ਨੂੰ ਖਤਮ ਕੀਤਾ ਜਾਂਦਾ ਹੈ। ਇੱਥੇ ਕੋਈ ਅਮੀਰ ਕੋਈ ਗਰੀਬ ਨਹੀਂ ਹੈ, ਇੱਥੇ ਸਾਰਿਆਂ ਨੂੰ ਇੱਕ ਬਰਾਬਰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਪਰ ਦੀਨ ਬਣ ਕੇ ਆਉਣਾ ਪੈਣਾ। ਹੁਣ ਧਿਆਨ ਦਿਓ, ਕਈ ਐਸੇ ਸੀ ਜਿਨ੍ਹਾਂ ਤੋਂ ਵਿਪਰਨ ਜਿਹੜੇ ਸੀ, ਬ੍ਰਾਹਮਣ ਜਿਹੜੇ ਸੀ, ਉਹ ਨਫ਼ਰਤ ਕਰਦੇ, ਤੁਸੀਂ ਸ਼ੂਦਰ ਹੋ, ਪਾਸੇ ਹੋ ਜਾਓ, ਤੁਸੀਂ ਵੈਸ਼ ਹੋ, ਤੁਸੀਂ ਸਾਡੇ ਨੇੜੇ ਨਹੀਂ ਆਉਣਾ। ਹੁਣ ਦੇਖੋ ਕਬੀਰ ਸਾਹਿਬ ਜੀ ਨੂੰ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਗੰਗਾ ਦੇ ਵਿੱਚ ਇਸ਼ਨਾਨ ਨਹੀਂ ਕਰਨ ਦਿੱਤਾ, ਨਾਮਦੇਵ ਜੀ ਨੂੰ ਨੇੜੇ ਨਹੀਂ ਲੱਗਣ ਦੇ ਦਿੱਤਾ, ਪਰ ਅੱਜ ਨਾਮਦੇਵ ਜੀ ਖੁਸ਼ਬੂਹਾਂ ਵੰਡ ਰਹੇ ਆ, ਅੱਜ ਕਬੀਰ ਸਾਹਿਬ ਜੀ ਸੁਗੰਧੀ ਵੰਡ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਹੋਏ, ਉਹ ਸਾਡੇ ਅੰਦਰ ਦੀ ਗੰਦਗੀ ਕੱਢ ਰਹੇ ਆ। ਕਬੀਰ ਸਾਹਿਬ ਜੀ ਦੀ ਬਾਣੀ ਅੱਜ ਸਾਡੇ ਅੰਦਰੋਂ ਗੰਦਗੀ ਕੱਢ ਰਹੀ ਹੈ। ਕਿਸੇ ਵੇਲੇ ਬ੍ਰਾਹਮਣ ਇਹਨਾਂ ਨੂੰ ਨੀਵਾਂ ਕਹਿ ਕੇ ਫਿਟਕਾਰਦੇ ਸੀ, ਪਰ ਅੱਜ ਮਹਾਰਾਜ ਦੇ ਦਰ ਉੱਤੇ ਕਿੱਡੀਆਂ ਉੱਚੀਆਂ ਪਦਵੀਆਂ ਮਿਲ ਗਈਆਂ। ਅੱਜ ਭਗਤ ਨਾਮਦੇਵ ਜੀ ਦੀ ਬਾਣੀ ਸਾਡੇ ਅੰਦਰੋਂ ਗੰਦਗੀ ਕੱਢਦੀ ਹੈ, ਅੱਜ ਸਾਡੇ ਅੰਦਰ ਇਹ ਸਾਨੂੰ ਸੁਗੰਧੀ ਮਿਲਦੀ ਹੈ। ਹੁਣ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਕਵੀ ਜੀ ਕੀ ਕਹਿਣਾ ਚਾਹ ਰਹੇ ਆ, ਕਹਿੰਦੇ ਜਿਨ੍ਹਾਂ ਨੂੰ ਨੀਵੀਂ ਜਾਤਾਂ ਵਾਲੇ ਮੰਨਿਆ ਗਿਆ ਸੀ, ਔਰ ਜਿਨ੍ਹਾਂ ਨੂੰ ਕਹਿੰਦੇ ਸੀ ਤੁਸੀਂ ਤਾਂ ਕਦੇ ਨਹਾਉਂਦੇ ਵੀ ਨਹੀਂ ਹੋ, ਤੁਹਾਨੂੰ ਧਰਮ ਅਸਥਾਨ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ, ਤੁਸੀਂ ਕਦੇ ਇਸ਼ਨਾਨ ਨਹੀਂ ਕਰਦੇ, ਤੁਸੀਂ ਨੀਵੀਆਂ ਜਾਤੀਆਂ ਵਾਲੇ ਹੋ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬ੍ਰਾਹਮਣੀ ਸੋਚ ਤੋਂ ਵੀ ਉੱਤਮ ਕਰ ਦਿੱਤਾ। ਫਿਰ ਧਿਆਨ ਦੇ ਕੇ ਸੁਣਿਓ, ਜਿਨ ਕੈ ਸੋਚ ਇਸ਼ਨਾਨ ਨਾ ਹੋਈ। ਜਿਹੜੇ ਲੋਕ ਉੱਚ ਜਾਤੀਆਂ ਵਾਲੇ ਕਹਿੰਦੇ ਸੀ ਵੀ ਇਹ ਤਾਂ ਕਦੇ ਇਹ ਸੁੱਚੇ ਹੋ ਹੀ ਨਹੀਂ ਸਕਦੇ, ਇਹ ਤਾਂ ਕਦੇ ਇਸ਼ਨਾਨ ਵੀ ਨਹੀਂ ਕਰਦੇ, ਸੋ ਵਿਪਰਨ ਤੇ ਉੱਤਮ ਹੋਈ। ਮਹਾਰਾਜ ਨੇ ਉਹਨਾਂ ਨੂੰ ਇੰਨੀ ਉੱਤਮ ਮਤ ਦੇ ਦਿੱਤੀ ਆ, ਸਭ ਤੋਂ ਉੱਚੀ ਮਤ ਦੇ ਧਾਰਨੀ ਬਣਾ ਦਿੱਤਾ ਖੰਡੇ ਦੀ ਪੌਲ ਦੇ ਕੇ, ਉਹਨਾਂ ਨੂੰ ਗੁਰਬਾਣੀ ਦਾ ਆਸਰਾ ਦੇ ਕੇ ਉੱਚੀ ਮਤ ਵਾਲਾ ਕਰ ਦਿੱਤਾ।
1: ਜਿਨ ਕੀ ਕੁਲ ਮੁੰਡਨ ਕੀ ਮਹਾ,
0: ਜਿਨ੍ਹਾਂ ਲੋਕ ਕਹਿੰਦੇ ਆ ਕਿ ਇਹਨਾਂ ਦੀ ਤਾਂ ਕੁਲ ਹੀ ਮੂਰਖਾਂ ਦੀ ਹੈ, ਲੋਕਾਂ ਦੀ ਨਜ਼ਰ ਵਿੱਚ ਤੇ ਇਹਨਾਂ ਦੀ ਤਾਂ ਕੁਲ ਹੀ ਮੂਰਖਾਂ ਦੀ ਹੈ, ਇਹਨਾਂ ਦੀ ਕੁਲ ਵਿੱਚ ਮੂਰਖ ਹੀ ਪੈਦਾ ਹੋਏ ਨੇ, ਕੋਈ ਸਿਆਣਾ ਪੈਦਾ ਹੀ ਨਹੀਂ ਹੋਇਆ। ਲੋਕਾਂ ਦੀ ਨਜ਼ਰ ਦੇ ਵਿੱਚ ਜਿਨ ਕੀ ਕੁਲ ਮੂੜਨ ਮੂਰਖ ਕੀ ਮਹਾ, ਵੀ ਇਹ ਤੇ ਮਹਾਂ ਮੂਰਖ ਹੀ ਇਹਨਾਂ ਦੀ

ਜਾਤੀਆਂ ਵਾਲੇ ਪੰਡਿਤ ਕਹਿੰਦੇ ਸੀ ਨਾ ਵੀ ਇਹਨਾਂ ਦੀ ਤਾਂ ਕੁੱਲ ਹੀ ਮੂਰਖਾਂ ਦੀ ਹੈ, ਇਹਨਾਂ ਦੀ ਕੁੱਲ 'ਚ ਕੋਈ ਪੰਡਿਤ ਬਣ ਹੀ ਨਹੀਂ ਸਕਦਾ, ਇਹਨਾਂ ਦੀ ਕੁੱਲ ਵਿੱਚ ਕੋਈ ਸਿਆਣਾ ਹੋ ਹੀ ਨਹੀਂ ਸਕਦਾ, ਇਹਨਾਂ ਦੀ ਕੁੱਲ ਦੇ ਵਿੱਚ ਕੋਈ ਵਿਦਵਾਨ ਹੋ ਹੀ ਨਹੀਂ ਸਕਦਾ। ਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਉਹ ਲੋਕ ਆਏ ਅਤੇ ਗੁਰੂ ਮਹਾਰਾਜ ਨੇ ਕੀ ਕਰ ਦਿੱਤਾ, ਸੋ ਪੰਡਿਤ ਪੜ ਪੜ ਤਬ ਬਣੇ, ਉਹਨਾਂ ਨੂੰ ਗੁਰਬਾਣੀ ਨਾਲ ਜੋੜ ਕੇ ਮਹਾਰਾਜ ਨੇ ਉਹ ਪੰਡਿਤ ਬਣਾਤਾ। ਇੱਕ ਹੁੰਦਾ ਪਹਿਰਾਵੇ ਵਾਲਾ, ਇੱਕ ਉਹ ਪੰਡਿਤ ਹੁੰਦਾ, ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਹੈ ਸੋਧ ਹੈ। ਇੱਕ ਹੁੰਦਾ ਨਾਮ ਦਾ ਗਿਆਨੀ, ਇੱਕ ਉਹ ਗਿਆਨੀ ਬਣਾ ਦਿੱਤਾ ਮਹਾਰਾਜ ਨੇ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇਮ ਨਾ ਗਿਆਨੀ ਤਾਹੇ ਬਖਾਨ। ਗੁਰੂ ਗੋਬਿੰਦ ਸਿੰਘ ਜੀ ਉਹ ਗਿਆਨੀ ਬਣਾ ਰਹੇ ਹੈ, ਮਹਾਰਾਜ ਉਹ ਪੰਡਿਤ ਬਣਾ ਰਹੇ ਹੈ। ਕਹਿੰਦੇ ਸਾਹਿਬ ਜੀ ਨੇ ਮੂਰਖਾਂ ਨੂੰ ਵੀ ਸਿਆਣਾ ਕਰ ਦਿੱਤਾ, ਇਹ ਉਹ ਘਰ ਹੈ ਜੇ ਅਸੀਂ ਇੱਥੇ ਮੂਰਖ ਬਣ ਕੇ ਆਵਾਂਗੇ ਅਤੇ ਸਿਆਣੇ ਹੋ ਕੇ ਜਾਵਾਂਗੇ, ਜੇ ਅਸੀਂ ਸਿਆਣੇ ਹੋ ਕੇ ਆਏ ਤਾਂ ਫਿਰ ਮੂਰਖ ਹੋ ਕੇ ਜਾਵਾਂਗੇ। ਧਿਆਨ ਰੱਖਿਓ, ਇੱਥੇ ਆ ਕੇ ਅਸੀਂ ਕੀ ਆਖਣਾ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਮਰਿਆ ਰੇ। ਵਾਹਿਗੁਰੂ ਜੀ ਮੈਂ ਮੂਰਖ ਹਾਂ, ਮੈਨੂੰ ਮੂਰਖ ਨੂੰ ਤੁਸੀਂ ਸਿਆਣਾ ਕਰ ਦਿਓ, ਉੱਚੀ ਮੱਤ ਦੇ ਕੇ, ਮੇਰੀ ਮੱਤ ਨੀਵੀਂ ਹੈ, ਮੇਰੀ ਮੱਤ ਉੱਚੀ ਕਰ ਦਿਓ। ਫਿਰ ਸਤਿਗੁਰੂ ਮਹਾਰਾਜ ਉਹਨਾਂ 'ਤੇ ਕਿਰਪਾ ਕੀਤੀ, ਜਿਨ ਕੀ ਕੁੱਲ ਮੂੜਨ ਕੀ ਮਹਾਂ, ਅੱਖਰ ਭੇਵ ਨਾ ਜਾਣੇ ਕਹਾਂ, ਸੋ ਪੰਡਿਤ ਪੜ ਪੜ ਤਬ ਬਣੇ। ਮਹਾਰਾਜ ਨੇ ਉਹਨਾਂ ਨੂੰ ਐਸੀ ਉੱਚ ਵਿੱਦਿਆ ਦੇ ਦਿੱਤੀ ਕਿ ਉਹ ਜਿਨ੍ਹਾਂ ਨੂੰ ਲੋਕ ਮੂਰਖ ਕਹਿੰਦੇ ਸੀ, ਮਹਾਰਾਜ ਨੇ ਉਹਨਾਂ ਨੂੰ ਉੱਚ ਕੋਟੀ ਦਾ ਪੰਡਿਤ ਵਿਦਵਾਨ ਬਣਾ ਦਿੱਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਲੇ ਪੰਜੋਖਰਾ ਸਾਹਿਬ, ਉਹ ਕਹਿੰਦਾ ਮੈਂ ਪੰਡਿਤ ਹਾਂ, ਪੂਰੇ ਪਿੰਡ ਦੇ ਵਿੱਚ ਮੇਰੇ ਤੋਂ ਵੱਡਾ ਪੰਡਿਤ ਕੋਈ ਹੋ ਹੀ ਨਹੀਂ ਚੱਕ ਸਕਦਾ ਲਾਲ ਚੰਦ। ਉਹ ਕਹਿੰਦਾ ਮੈਂ ਪੜ੍ਹਿਆ ਹੋਇਆ, ਮੈਂ ਉੱਚ ਜਾਤੀ ਦਾ, ਪੂਰੇ ਪੰਜੋਖਰੇ ਪਿੰਡ ਦੇ ਵਿੱਚ ਮੇਰੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਤੇਰੀ ਨਜ਼ਰ ਵਿੱਚ ਸਭ ਤੋਂ ਵੱਡਾ ਮੂਰਖ ਕੌਣ ਹੈ? ਤੂੰ ਕਹਿੰਦਾ ਮੈਂ ਪੰਡਿਤ ਹਾਂ, ਮੈਂ ਵਿਦਵਤਾ ਨਾਲ ਭਰਪੂਰ ਹਾਂ, ਮੈਂ ਸਿਆਣਾ ਹਾਂ, ਫਿਰ ਤੇਰੀ ਨਜ਼ਰ 'ਚ ਮੂਰਖ ਕੌਣ ਹੈ? ਸਭ ਤੋਂ ਵੱਡਾ ਜਿਹੜਾ ਤੇਰੀ ਨਜ਼ਰ ਵਿੱਚ ਮੂਰਖ ਹੋਵੇ ਉਹਨੂੰ ਲੈ ਕੇ ਆ। ਭਾਈ ਛੱਜੂ ਝੀਵਰ ਜੀ ਨੂੰ ਲੈ ਕੇ ਆਏ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਦੋਂ ਨਜ਼ਰ ਕੀਤੀ ਮੇਹਰ ਦੀ, ਜਦੋਂ ਮੇਹਰ ਦਾ ਹੱਥ ਸਿਰ ਦੇ ਉੱਤੇ ਰੱਖਿਆ ਅਤੇ ਫਿਰ ਅਰਥ ਕਰਵਾ ਦਿੱਤੇ, ਮਹਾਰਾਜ ਕਹਿੰਦੇ ਪੰਡਿਤ ਲਾਲ ਚੰਦ ਜੀ ਸਲੋਕ ਤੁਸੀਂ ਪੜ੍ਹੋਗੇ, ਅਰਥ ਇਹ ਕਰੇਗਾ। ਅਤੇ ਜਦੋਂ ਅਰਥ ਕੀਤੇ, ਜਿਵੇਂ ਜਿਵੇਂ ਅਰਥ ਕੀਤੇ, ਪੰਡਿਤ ਲਾਲ ਚੰਦ ਜੀ ਦਾ ਸਿਰ ਝੁੱਕ ਗਿਆ, ਕਹਿਣ ਲੱਗੇ ਮਹਾਰਾਜ ਇਹ ਅਰਥ ਤਾਂ ਅੱਜ ਤੱਕ ਮੈਂ ਵੀ ਨਹੀਂ ਕਰ ਸਕਿਆ, ਤੁਸੀਂ ਇੰਨਾ ਸਿਆਣਾ ਕਰ ਦਿੱਤਾ ਇਹਨੂੰ, ਇਹਦੇ ਅੱਗੇ ਅੱਜ ਮੈਂ ਮੂਰਖ ਹੋ ਗਿਆ। ਇਸ ਲਈ ਅਸੀਂ ਇੱਥੇ ਆ ਕੇ ਬੇਨਤੀ ਕਰੀਏ ਵੀ ਮਹਾਰਾਜ ਮੈਂ ਮੂਰਖ ਹਾਂ, ਤੁਸੀਂ ਆਪਣਾ ਮਿਹਰ ਦਾ ਹੱਥ ਰੱਖ ਕੇ ਮੈਨੂੰ ਸਿਆਣਾ ਬਣਾ ਲਓ। ਹੁਣ ਜਿਹਨਾਂ ਲੋਕਾਂ ਦੀ ਨਜ਼ਰ ਵਿੱਚ, ਜਿਨ੍ਹਾਂ ਦੀ ਕੁੱਲ ਹੀ ਵਿੱਚ ਮੂਰਖ ਪੈਦਾ ਹੋਏ, ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਉੱਚ ਕੋਟੀ ਦਾ ਵਿਦਵਾਨ ਬਣਾਤਾ, ਉਹਨਾਂ ਦੀ ਮੱਤ ਇੰਨੀ

0: श्री गोविंद सिंह करुणा।
1: ऐसी करुणा दी मूरत ने गुरु कलगीधर पातशाह गुरु गोविंद सिंह महाराज कले ओ कह लो कि बहादुर सूरवीर योद्धे नहीं पर उपकार भी महाराज दे बहुत वड्डे ने। सतगुरु महाराज दे कोल जदों आए ने महाराज ने उन्हां नूं किन्नी उच्ची मत दे धारनी बनाता जिन्हां तों कहिंदे सी सानूं बदबू आउंदी है अज उन्हां नूं खंडे दी पौल दे के किन्ना सुंदर सरूप दे दित्ता महाराज ने किड्डी सुंदरता बख्शती। एक घर ही है महाराज गुरु हरगोबिंद साहब कुथरा है ये बच्चा महाराज कहिंदे कौन कहिंदा है इहनूं असीं अपने घर च सुथरा बना के रखांगे। ये तुहाडी लोकां दी नज़र च कुथरा होएगा पर असीं इहनूं गुरु नानक साहब दे घर च सुथरा बना के रखांगे। आपां इत्थे सुथरे होण ही आए हाँ जिन्ने भी आपां आए हाँ किस लई आए हाँ क्योंकि भरीए मत पापां कह संग असीं इत्थे क्यों आए हाँ क्योंकि जन्म जन्म की इस मन को मल लागी इत्थे असीं सुथरे होण लई आए हाँ बाणी ते बाणी दे रंग विच रंगण लई। हुण जिन्हां उत्ते करुणा कीती गुरु कलगीधर पातशाह ने ओ गुरु महाराज जी दे गुण गाउंदे हन।
0: पाए भले जुग चारु वरणा
1: चारे वरण दे लोक आनंदपुर साहब आ रहे ने। फिर इस घर दे विच तां मुहब्बत वंडी जा रही है प्यार वंडिया जा रहा है फिर नफरत कित्थों आ गई ईरखा कित्थों आ गई। जिन्हां ने इस घर नूं नहीं समझिया इस घर दे विच खत्री भी आया उनू भी माण मिलिया ब्राह्मण आया उनू भी माण मिलिया शूद्र आया उनू भी माण मिलिया वैश आया उनू भी मिलिया। ध्यान रखियो जदों असी वाहिगुरु जी नूं समर्पित हो जांगे ना तो साडी सेवा भी प्रवान साडा नितनेम भी प्रवान साडी कथा कीर्तन संगत ये सब प्रवान है। ते जे असी करांगे ना भी मैं करदा ते ओ गुरु महाराज कहिंदे मैनू तां तेरी सेवा दिसदी नहीं तू किहड़ी सेवा करदा मैनू ते तेरी संगत करदिआं कदे दिसी नहीं किहड़ी संगत करदा क्योंकि मैं करदा ना। एक नुकता समझियो गोइंदवाल साहिब तुसी अज जांदे हो बड़ी वार गए हो बौली साहिब दे कोल जिहड़ा थड़ा बणिआ उह किस दा बणिआ भाई जेठा धन गुरु रामदास महाराज ते थड़े तां दो बने सी उस वेले थड़े तां दो बनाए गए एक दिसदा दूजा क्यों नहीं दिसदा। नुकता समझियो किदा थड़ा नहीं दिसदा ते किदा थड़ा दिसदा। अज असी जाने ना जाके हाथ जोड़दे हां उत्थे सिर निवदा साडा किदा थड़ा दिसदा किदा नहीं। जेड़ा कहिंदा सी मैं बनाया महाराज कहिंदे मैं मैनू तेरा परवान नहीं उदा दिसदा भी कोई नहीं पिया ते जेड़ा कहिंदा सी महाराज मैं थड़ा नहीं बना सकदा तुसी बनवाओगे ते अज उहदे दर्शन भी हुंदे आ अज उह दिसदा भी है। जेड़ा कहिंदा सी मैं बनाया मेरे वर्गा थड़ा कोई बना ही नहीं सकदा महाराज कहिंदे मैनू परवान नहीं। असी भी तो रौला पाई जाने मैं इन्नी सेवा कीती मैं इन्ना पाठ कीता मैं इन्नी संगत करदा महाराज कहिंदे मैनू ते दिसदा नहीं। असीं ये कहिए वाहिगुरु मेरे कोलो इन्नी सेवा तुसीं लैंदे हो मेरे मैनू नहीं आउंदी तुसीं सेवा लैनी है मैनू नितनेम नहीं आउंदा तुसीं नितनेम करवाउणा है मैनू कथा नहीं आउंदी तुसीं करवाउणी है मैनू संगत करनी नहीं आउंदी तुसीं करवाउणी। फिर गुरु दी नज़र भी साडे ते पएगी ते जे असीं मैं करदे रहे फिर नज़र किद्दां पएगी। भाई लालो नू कोई नहीं दिस हुण आपां किसी महल्ले विच जाइए ना किसी नगर विच सानू वड्डियां वड्डियां बिल्डिंगां दिसदियां पर छोटा घर नहीं दिसदा। जदों असीं आवांगे ना घूम के किसी नगर तो महल्ले तो फलानी बिल्डिंग बड़ी वड्डी सी वो रंग बड़ा सोहना सी पर उहदे नाल इक छोटा जिहा घर सी वह नहीं दिसिया वह नहीं दिसिया क्योंकि वड्डे वड्डे घर दिसदे छोटा थोड़ी दिसदा। पर गुरु नानक साहब जी नूं भाई लालो दा घर दिसिया मलक भागो दा नहीं। हालांकि अहमदाबाद विच सब तो वड्डा घर होएगा उस मलक भागो दा पर महाराज कहिंदे मैनू ते नहीं दिसिया मैनू किहदा घर दिसिया भाई लालो दा। क्यों दिसिया क्योंकि उहदे घर दे विच ईमानदारी सी ਉਹਦੇ ਘਰ ਦੇ ਵਿੱਚ ਉਸ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਸੀ, ਮੈਂ ਨਹੀਂ ਸੀ। ਮਲਕ ਭਾਗੋ ਦਿਖਾਉਣਾ ਚਾਹੁੰਦਾ ਮੈਂ ਹਾਂ, ਮਹਾਰਾਜ ਕਹਿੰਦੇ ਮੈਂ ਨਹੀਂ ਜਾਣਦਾ ਤੂੰ ਕੌਣ ਹੈ। ਅਸੀਂ ਵੀ ਉਹ ਗਲਤੀ ਕਰ ਰਹੇ ਹਾਂ, ਮੈਂ ਨਿਤਨੇਮੀ ਹਾਂ, ਮੈਂ ਸਤਸੰਗੀ ਹਾਂ, ਮੈਂ ਸੇਵਾ ਕਰਨ ਵਾਲਾ ਹਾਂ, ਮਹਾਰਾਜ ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਤਾਂ ਦਿਸਦਾ ਨਹੀਂ। ਜਿਹੜਾ ਕਹੇਗਾ ਵਾਹਿਗੁਰੂ ਜੀ ਤੁਸੀਂ ਆਪ ਕਥਾ ਕਰਵਾ ਲਓ, ਸੇਵਾ ਲੈ ਲਓ, ਨਿਤਨੇਮ ਕਰਾ ਲਓ, ਸੰਗਤ ਕਰਵਾ ਲਓ, ਅੰਮ੍ਰਿਤ ਵੇਲਾ ਸੰਭਾਲੋ, ਉਹਦੇ ਉੱਤੇ ਮੇਰੇ ਸਤਿਗੁਰੂ ਦੀ ਨਜ਼ਰ ਪੈਣੀ ਹੈ, ਉਹਦਾ ਜੀਵਨ ਬਦਲਣਾ। ਉਹਦੇ ਜੀਵਨ ਵਿੱਚ ਫਿਰ ਅਸਲ ਸੁੱਖ ਅਤੇ ਅਸਲ ਖੁਸ਼ੀਆਂ ਨੇ। ਇਹ ਨੁਕਤਾ ਸਮਝ ਕੇ ਚੱਲੀਏ ਆਪਾਂ। ਹੁਣ ਜਿਹੜੇ ਕਹਿੰਦੇ ਸੀ ਅਸੀਂ ਪੰਡਿਤ ਹਾਂ, ਪੰਡਿਤ ਹਾਂ, ਇਹ ਮੂਰਖ ਹੈ, ਮਹਾਰਾਜ ਨੇ ਉਹਨਾਂ ਮੂਰਖ ਅਖਾਉਣ ਵਾਲਿਆਂ ਨੂੰ ਪੰਡਿਤ ਬਣਾ ਤਾ, ਅਤੇ ਜਿਹੜੇ ਕਹਿੰਦੇ ਸੀ ਅਸੀਂ ਪੰਡਿਤ ਹਾਂ ਉਹ ਮੂਰਖ ਬਣ ਗਏ, ਜਿਹੜੇ ਕਹਿੰਦੇ ਸੀ ਅਸੀਂ ਰਾਜੇ ਹਾਂ ਉਹ ਭਿਖਾਰੀ ਹੋ ਗਏ, ਜਿਹੜੇ ਕਹਿੰਦੇ ਅਸੀਂ ਭਿਖਾਰੀ ਉਹ ਰਾਜੇ ਹੋ ਗਏ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਇਸ ਲਈ ਸਤਿਗੁਰੂ ਮਹਾਰਾਜ ਜੀ ਦੀ ਇਹ ਕਰੁਣਾ ਹੈ, ਜਿਹੜੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਭਾਵੇਂ ਉਹ ਕਿਸੇ ਵੀ ਧਰਮ ਵਰਗ ਦੇ, ਜਿਹੜਾ ਆ ਕੇ ਨਿਭ ਗਿਆ ਗੁਰੂ ਸਾਹਿਬ ਜੀ ਅੱਗੇ, ਮਹਾਰਾਜ ਉਹਨਾਂ ਤੇ ਬਖਸ਼ਿਸ਼ਾਂ ਵਰਤਾਉਂਦੇ ਹਨ।
0: ਗਾਦਰ ਤੇ ਸ਼ੇਰ ਬਣਾਏ,
1: ਗਾਦਰ ਭਾਵ ਜਿਹੜੇ ਗਿੱਦਰ ਸੀ, ਡਰਪੋਕ ਸੀ, ਕਾਇਰ, ਮਹਾਰਾਜ ਜੀ ਨੇ ਖੰਡੇ ਦੀ ਪੌਲ ਦੇ ਕੇ ਜਿਹੜੇ ਹਰ ਵੇਲੇ ਡਰੇ ਡਰੇ ਰਹਿੰਦੇ, ਸਹਿਮੇ ਸਹਿਮੇ ਰਹਿੰਦੇ ਸੀ ਵੀ ਪਹਾੜੀ ਰਾਜੇ ਸਾਨੂੰ ਬੜੇ ਤੰਗ ਕਰਦੇ ਆ, ਅਸੀਂ ਕੀ ਕਰੀਏ, ਕਦੇ ਤੁਰਕ ਆ ਜਾਂਦੇ ਆ, ਕਦੇ ਕੋਈ, ਮਹਾਰਾਜ ਨੇ ਖੰਡੇ ਦੀ ਪੌਲ ਦੇ ਕੇ ਸ਼ੇਰ ਬਣਾ ਤਾ। ਤੇ ਕਮ ਸੇ ਕਮ ਆਪਣੀ ਹਿਫਾਜ਼ਤ ਤੇ ਆਪ ਕਰ ਲਓ। ਉਹ ਜਿਹੜੇ ਕਾਇਰ ਸੀ ਗਿੱਦੜਾਂ, ਤਾਂ ਮਹਾਰਾਜ ਨੇ ਸ਼ੇਰ ਜਿਹੜਾ ਸੀ ਉਹਨਾਂ ਨੂੰ ਬਣਾਉਣਾ ਕੀਤਾ।
0: ਮਾਇਸ ਹੰਸ ਚਾਲ ਸਿਖਰਾਏ,
1: ਜਿਹੜੇ ਕਾਂ ਦੀ ਚਾਲ ਚੱਲਦੇ ਸੀ, ਬਾਇਸ, ਬਾਇਸ ਕਹਿੰਦੇ ਆ ਜੀ ਕਾਂ, ਜਿਹੜੇ ਕਾਵਾਂ ਦੀ ਚਾਲਾਂ ਚੱਲਦੇ ਸੀ, ਮਹਾਰਾਜ ਨੇ ਉਹਨਾਂ ਨੂੰ ਹੰਸ ਦੀ ਚਾਲ ਚੱਲਣਾ ਸਿਖਾਤਾ। ਇਹ ਉਹ ਘਰ ਹੈ ਜਿੱਥੇ ਕਾਗੋ ਹੰਸ ਕਰੇ। ਮਹਾਰਾਜ ਜੀ ਇੰਨੀ ਕਿਰਪਾ ਕਰ ਰਹੇ ਆ ਕਿ ਜਿਹੜੇ ਕਾਂ ਬਣ ਕੇ ਆਏ, ਕਾਂ ਬਿਰਤੀ ਲੈ ਕੇ, ਉਹਨਾਂ ਨੂੰ ਹੰਸ ਬਿਰਤੀ ਮਹਾਰਾਜ ਨੇ ਬਖਸ਼ੀ ਹੈ।
0: ਮਿਹਨਤ ਕਰੇ ਮਜ਼ਦੂਰੀ ਪਾਵੇ,
1: ਜਿਹੜੇ ਠੱਗੀਆਂ ਮਾਰਦੇ, ਬੇਈਮਾਨੀਆਂ ਕਰਦੇ ਸੀ। ਕਾਂ ਕੀ ਹੈ? ਕਾਂ ਦੇਖੋ ਤੁਸੀਂ ਥਾਂ ਥਾਂ ਚੁੰਝਾਂ ਮਾਰਦਾ ਨਜ਼ਰ ਆਏਗਾ, ਉਹ ਥਾਂ ਥਾਂ ਤੇ ਗੰਦਗੀ ਦੇ ਢੇਰ ਤੇ ਵੀ ਨਜ਼ਰ ਆਏਗਾ, ਪਰ ਹੰਸ ਨਹੀਂ। ਹੰਸ ਥਾਂ ਥਾਂ ਤੇ ਚੁੰਝਾਂ ਨਹੀਂ ਮਾਰਦਾ, ਉਹ ਕੇਵਲ ਸੁੱਚੇ ਮੋਤੀ ਉਹਦੀ ਖੁਰਾਕ ਹੋ ਜਾਂਦੀ ਹੈ, ਇਮਾਨਦਾਰੀ, ਉਹ ਬੇਈਮਾਨੀ ਰਸਤੇ ਨਹੀਂ ਤੁਰਦਾ। ਹੁਣ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਹੋ ਗਈ, ਮਿਹਨਤ ਕਰੇ ਮਜ਼ੂਰੀ ਪਾਵੇ, ਜਿਹੜੇ ਆਏ ਗਏ ਨੂੰ ਲੁੱਟਦੇ, ਠੱਗੀਆਂ ਮਾਰਦੇ, ਹੇਰਾ ਫੇਰੀਆਂ ਕਰਦੇ, ਉਹ ਹੁਣ ਮਿਹਨਤ ਕਰਦੇ ਤੇ ਮਜ਼ਦੂਰੀ ਵੀ ਕਰਦੇ ਆ, ਜਿਨ੍ਹਾਂ ਨੂੰ ਗੱਲ ਸਮਝ ਵਿੱਚ ਆ ਗਈ ਹੈ।
0: ਸੋ ਹੈ ਗਏ ਚੜ ਪੰਥ ਸਦਾਵੇ,
1: ਕਹਿੰਦੇ ਉਹ ਦਿਹਾੜੀ ਲਾਉਂਦੇ ਆ, ਮਜ਼ਦੂਰੀ ਕਰਦੇ ਆ, ਮਿਹਨਤ ਦੀ ਕਮਾਈ ਕਰਦੇ ਆ, ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ, ਉਹਨਾਂ ਨੇ ਖੰਡੇ ਦੀ ਪੌਲ ਲੈ ਕੇ ਸਿੰਘ ਸੱਜਣਾ ਕੀਤਾ, ਬਾਣੀ ਤੇ ਬਾਣੀ ਦੇ ਧਾਰਨੀ ਹੋਏ। ਮਹਾਰਾਜ ਨੇ ਉਹਨਾਂ ਨੂੰ ਕੀਮਤੀ ਤੋਂ ਕੀਮਤੀ ਸ਼ਸਤਰ ਵੀ ਦਿੱਤੇ ਔਰ ਕੀਮਤੀ ਤੋਂ ਕੀਮਤੀ ਘੋੜੇ ਵੀ ਦਿੱਤੇ। ਲੋਕ ਜਦੋਂ ਘੋੜੇ ਤੇ ਸਵਾਰ ਹੋ ਕੇ ਜਾਂਦੇ ਆ ਨਾ, ਤੇ ਲੋਕ ਖੜ ਖੜ ਕੇ ਦੇਖਦੇ ਆ ਵੀ ਇੰਨਾ ਕੀਮਤੀ ਘੋੜਾ ਇਹਦੇ ਕੋਲ ਕਿੱਥੋਂ ਆ ਗਿਆ, ਇਹ ਤਾਂ ਘਰ ਦੇ ਵਿੱਚ ਰੋਟੀ ਇਹਦੇ ਮਸਾਂ ਪੱਕਦੀ ਹੈ, ਤੇ ਇਹ ਘੋੜੇ ਖਰੀਦਣ ਵਾਲਾ ਕਿੱਥੋਂ ਹੋ ਗਿਆ। ਉਹ ਕਿਰਪਾ ਕਿਹਦੀ ਸੀ? ਗੁਰੂ ਕਲਗੀਧਰ ਪਾਤਸ਼ਾਹ ਜੀ ਦੀ। ਭਾਵੇਂ ਉਹ ਮਿਹਨਤ ਕਰਦੇ, ਮਜ਼ਦੂਰੀ ਕਰਦੇ ਆ, ਪਰ ਜਦੋਂ ਹਾਏ ਭਾਵ ਘੋੜੇ ਤੇ ਸਵਾਰ ਹੋ ਕੇ ਜਾਂਦੇ ਆ ਨਾ, ਫਿਰ ਉਹਨਾਂ ਨੂੰ ਇੱਦਾਂ ਲੱਗਦਾ ਜਿਵੇਂ ਅਸੀਂ ਸ਼ਾਹੀ ਸਵਾਰੀ ਕਰ ਰਹੇ ਹਾਂ। ਇਹ ਪਾਤਸ਼ਾਹੀਆਂ ਗੁਰੂ ਮਹਾਰਾਜ ਨੇ ਬਖਸ਼ੀਆਂ ਹਨ।
0: ਲੋਕ ਪਰਲੋਕ ਨਾ ਜਾਣੇ ਜੋ,
1: ਜਿਨ੍ਹਾਂ ਨੂੰ ਲੋਕ ਪਰਲੋਕ 'ਚ ਕੋਈ ਨਹੀਂ ਸੀ ਜਾਣਦਾ, ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ।
0: ਸਤ ਨਾਮ ਸਿਮਰੈ ਤਰਸੋ,
1: ਉਹਨਾਂ ਨੇ ਜਦੋਂ ਗੁਰੂ ਮਹਾਰਾਜ ਅੱਗੇ ਆਪਣਾ ਆਪਾ ਸਮਰਪਿਤ ਕਰਕੇ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣਾ ਕੀਤਾ, ਅੱਜ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੋ ਗਈ। ਹੁਣ ਦੇਖੋ ਪੰਜ ਪਿਆਰੇ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ, ਆਪਣੇ ਆਪਣੇ ਇਲਾਕਿਆਂ ਤੋਂ ਆਏ ਪਰ ਜਦੋਂ ਮਹਾਰਾਜ ਨੇ ਇਹਨਾਂ ਨੂੰ ਖਾਲਸਾ ਪੰਥ ਸਾਜਦਿਆਂ ਅਕਾਲ ਪੁਰਖ ਦੀ ਫੌਜ ਦੇ ਰੂਪ ਵਿੱਚ ਪ੍ਰਗਟ ਕੀਤਾ, ਪੰਜਾਂ ਪਿਆਰਿਆਂ ਦੇ ਰੂਪ 'ਚ, ਲੋਕ ਪਰਸੋਂ ਵੀ ਬੇਨਤੀ ਕੀਤੀ ਸੀ ਕਿ ਲੋਕ ਅੱਡੀਆਂ ਚੁੱਕ ਚੁੱਕ ਕੇ ਦੇਖਦੇ ਸੀ ਵੀ ਇਹ ਕੌਣ ਨੇ, ਇਹ ਕਿੱਥੋਂ ਆਏ ਨੇ, ਇੰਨਾ ਸੁੰਦਰ ਸਰੂਪ ਇਹਨਾਂ ਦਾ ਕਿੱਥੋਂ ਆਇਆ। ਆਏ ਤਾਂ ਪਹਿਲੇ ਵੀ ਸੀ ਪਰ ਲੋਕਾਂ ਦੀ ਨਜ਼ਰ ਨਹੀਂ ਪਈ, ਪਹਿਲੇ ਉਹਨਾਂ ਦਾ ਰੂਪ ਹੋਰ ਸੀ, ਹੁਲੀਆ ਹੋਰ ਸੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜ ਕੇ ਇਹਨਾਂ ਨੂੰ ਪ੍ਰਗਟ ਕੀਤਾ ਤਾਂ ਲੋਕ ਅੱਖਾਂ ਖੁੱਲੀਆਂ ਰਹਿ ਗਈਆਂ ਵੀ ਇੰਨਾ ਸੁੰਦਰ ਸਰੂਪ ਆਇਆ ਕਿੱਥੋਂ ਹੈ, ਇਹ ਦਿੱਤਾ ਕਿਹਨੇ ਹੈ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ, ਜਦੋਂ ਉਹ ਆਇਆ ਅਨੰਦਪੁਰ ਸਾਹਿਬ ਤੋਂ ਬਖਸ਼ਿਸ਼ਾਂ ਲੈ ਕੇ ਗਿਆ, ਲੋਕ ਖੜ ਖੜ ਕੇ ਦੇਖਦੇ ਆ ਕਿ ਇੰਨੀ ਵੱਡੀਆਂ ਬਖਸ਼ਿਸ਼ਾਂ ਲੈਣ ਵਾਲਾ ਇਹ ਕਿੱਥੋਂ ਆਇਆ ਹੈ,
0: ਕੌਣ ਕੌਣ ਸਵਿਧ ਵਡਿਆਈ,
1: ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ। ਹੁਣ ਜਿਹਨੂੰ ਕੋਈ ਨਹੀਂ ਸੀ ਜਾਣਦਾ ਪਛਾਣਦਾ, ਕੋਈ ਬੁਲਾ ਕੇ ਵੀ ਰਾਜ਼ੀ ਨਹੀਂ, ਅੱਜ ਜਦੋਂ ਗੁਰੂ ਕਿਰਪਾ ਹੋ ਗਈ ਤੇ ਹਰ ਕੋਈ ਹੱਥ ਜੋੜ ਕੇ ਅੱਗੋਂ ਮਿਲਦਾ, ਸਿਰ ਨਵਾ ਕੇ ਮਿਲਦਾ, ਫਿਰ ਉਹਦੇ ਅੰਦਰੋਂ ਨਿਕਲੇਗਾ ਨਹੀਂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਸ਼ਤਰ ਧਰੈ, ਐਸੀ ਕਿਰਪਾ ਵਾਹਿਗੁਰੂ ਤੇਰੇ ਘਰ ਤੋਂ ਬਿਨਾਂ ਹੋਰ ਕਿੱਥੇ ਹੋ ਸਕਦੀ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਰੁਣਾ ਵਰਤਾ ਰਹੇ ਨੇ ਕਿ ਕੌਣ ਕੌਣ ਇਸ ਬਿਧ ਵਡਿਆਈ, ਕਿਹੜੀ ਕਿਹੜੀ ਵਡਿਆਈ ਗੁਰੂ

0: ਉਹਨਾਂ ਨੂੰ ਮਹਾਰਾਜ ਨੇ ਉਹਨਾਂ ਦੀਆਂ ਕੁੱਲਾਂ ਤਾਰਤੀਆਂ, ਉਹਨਾਂ ਨੂੰ ਸਾਰੇ ਜਹਾਨ ਤੋਂ ਉੱਚਾ ਕਰ ਦਿੱਤਾ।
1: ਜਾਹਰ ਮਹਾ ਜਗਤ ਮੋ ਸਾਰੇ,
0: ਉਹਦੇ ਕੋਈ ਛੁਪਿਆ ਨਹੀਂ ਹੈ, ਸਾਰਾ ਜਗਤ ਇਹ ਜਾਣਦਾ ਹੈ।
1: ਧੰਨ ਧੰਨ ਗੁਰ ਪਰਮੇ ਉਦਾਰੇ,
0: ਔਰ ਹਰ ਜਿਹਨੂੰ ਜਿਹਨੂੰ ਸਮਝ ਆ ਗਈ ਉਹ ਆਖਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਹਦੇ ਮੁੱਖ ਤੋਂ ਕੀ ਨਿਕਲਦਾ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਤੁਸੀਂ ਧੰਨ ਹੋ।
1: ਜੋ ਮਹਿਮਾ ਲੱਖ ਪਰੇ ਨਾ ਸ਼ਰਣੀ,
0: ਕਹਿੰਦੇ ਕੋਈ ਐਸਾ ਨਹੀਂ ਜਿਹੜਾ ਆਪ ਜੀ ਦੀ ਮਹਿਮਾ ਕਰਕੇ ਤੇ ਆਖੇ ਵੀ ਬਸ ਇੱਥੇ ਤੱਕ ਨਹੀਂ, ਤੁਹਾਡੀ ਮਹਿਮਾ ਦਾ ਕੋਈ ਅੰਤ ਨਹੀਂ ਹੈ।
1: ਹਿੰਦੂ ਜਨਮ ਨਾ ਲੱਖ ਗੁਰ ਕਰਨੀ,
0: ਭਾਵੇਂ ਉਹ ਕਿਸੇ ਵੀ ਧਰਮ ਵਰਗ ਦਾ ਹੋਵੇ, ਕਿਸੇ ਵੀ ਕੁੱਲ ਵਿੱਚ ਉਹਦਾ ਜਨਮ ਹੋਵੇ।
1: ਹਿੰਦੂ ਧਰਮ ਕੋ ਰੱਖਣ ਕਿਨਾ,
0: ਜਿਹਨੂੰ ਇਹ ਸਮਝ ਆ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤਿਲਕ ਤੇ ਜੰਜੂ ਦਾ ਰਖਵਾਲਾ ਬਣਨਾ ਕੀਤਾ, ਉਹਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਵੀ ਬਹੁਤ ਵੱਡਾ ਰੋਲ ਹੈ। ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਿਆ ਵੀ ਤੁਹਾਡੇ ਤੋਂ ਵੱਡਾ ਕੁਰਬਾਨੀ ਦੇਣ ਵਾਲਾ ਹੋਰ ਕੌਣ ਹੋ ਸਕਦਾ ਹੈ? ਜੇ ਗੁਰੂ ਪਾਤਸ਼ਾਹ ਤਿਲਕ ਤੇ ਜੰਜੂ ਦਾ ਰਖਵਾਲਾ ਗੁਰੂ ਤੇਗ ਬਹਾਦਰ ਸਾਹਿਬ ਬਣਦੇ ਹਨ,
1: ਰਾਜ ਤੇਜ ਤੁਰਕਨ ਕੋ ਸੀਨਾ,
0: ਜਿਹੜਾ ਇਹ ਤੁਰਕ ਸੀ, ਤੁਰਕ ਦੀ ਜੜ ਪੁੱਟਣ ਵਾਲਾ ਕੌਣ ਸੀ?
1: ਆਸ ਮਹਿਮਾ ਕਹੋ ਜਾਣੈ ਨਾ ਕੋ ਜੋਏ,
0: ਜਿਹੜਾ ਏਡੀ ਵੱਡੀ ਮਹਿਮਾ ਨੂੰ ਨਹੀਂ ਜਾਣੇਗਾ। ਇਹ ਵੀ ਧਿਆਨ ਰੱਖਿਓ, ਤਿਲਕ ਤੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈਂ, ਜੇ ਇਹ ਕੋਈ ਭੁੱਲ ਜਾਏ ਤੁਰਕਾਂ ਦੀ ਜੜ ਕਿਨੇ ਪੁੱਟੀ ਇਹ ਭੁੱਲ ਜਾਏ, ਗਿੱਦੜਾਂ ਤੋਂ ਸ਼ੇਰ ਕਿਨੇ ਬਣਾਇਆ ਇਹ ਭੁੱਲ ਜਾਏ, ਰੰਕ ਤੋਂ ਰਾਜ ਤੱਕ ਕੌਣ ਲੈ ਕੇ ਗਿਆ ਜੇ ਇਹ ਭੁੱਲ ਜਾਏ, ਮੂਰਖ ਨੂੰ ਸਿਆਣਾ ਕਿਨੇ ਬਣਾਇਆ, ਜੇ ਇਹ ਸਾਰਾ ਕੁਛ ਕੋਈ ਭੁੱਲ ਜਾਵੇ,
1: ਆਸ ਕ੍ਰਿਤ ਘਨੀਤ ਨੈ ਸਮ ਕੋਈ ਨਾ,
0: ਉਸ ਤੋਂ ਵੱਡਾ ਅਕਿਰਤ ਘਣ ਕੋਈ ਵੀ ਨਹੀਂ ਹੋ ਸਕਦਾ। ਉਹ ਬਹੁਤ ਵੱਡਾ ਅਕਿਰਤ ਘਣ ਹੋਏਗਾ ਜਿਹੜਾ ਗੁਰੂ ਮਹਾਰਾਜ ਦੀ ਮਹਿਮਾ ਨੂੰ, ਗੁਰੂ ਮਹਾਰਾਜ ਦੀ ਵਡਿਆਈ ਨੂੰ ਭੁੱਲ ਜਾਏਗਾ। ਅਸੀਂ ਅਕਿਰਤ ਘਣ ਨਹੀਂ ਬਣਨਾ, ਨਾ ਅਕਿਰਤ ਘਣੀ ਅਸੀਂ ਅਖਾਉਣਾ। ਅਸੀਂ ਤਾਂ ਫਕਰ ਮਹਿਸੂਸ ਕਰਨਾ, ਅਸੀਂ ਮਾਣ ਮਹਿਸੂਸ ਕਰਨਾ ਗੁਰਵੱਡ

ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਅਸੀਂ ਵਾਰੇ ਵਾਰੇ ਜਾਈਏ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ, ਇਹ ਸਮਝ ਕੇ ਚੱਲੀਏ ਅਤੇ ਬਲਹਾਰੇ ਜਾਈਏ, ਬਾਣੀ ਬਾਣੀ ਦੇ ਧਾਰਨੀ ਬਣੀਏ, ਆਪ ਜੁੜੀਏ ਅਤੇ ਹੋਰਾਂ ਨੂੰ ਵੀ ਗੁਰੂ ਦਰ ਘਰ ਨਾਲ ਜੋੜੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

स्नान चौकियां चंडे बुंगे जुग जुग अटल धर्म का जयकार बोलो जी।

ਜਾਂਦੇ ਹੈ। ਜੋਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ। ਘਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ।

राख पिता प्रभु मेरे, मोह निर्गुण सब गुण तेरे, हसी खत

हर कीरत कल जुग पदोत्तम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵੋ ਸੋਹਿਲਾ ਸਗਿਓ ਸਿਰਜਨਹਾਰ। ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੈ ਗਾਂਧੀ ਬਨਹਾਰ, ਤੇਰੇ ਦਾਨੈ ਕੀਮਤ ਨ ਪਵੈ ਤਿਸ ਦਾਤੇ ਕਬਨ ਸੁਮਾਰ। ਸੰਬਤ ਸਹਾ ਲਿਖਿਆ ਮਿਲ ਕਲਪਾ ਵੋ ਤੇਲ, ਦੇਹੋ ਸਜਨਾ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਘਰ ਕਰ ਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਮਰੀਆ, ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਸੇ ਘਰ ਸੇ ਗੁਰ ਸੇ ਉਪਦੇਸ਼, ਗੁਰ ਗੁਰੇ ਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋ ਰਹਾਉ। ਵਿਸੋ ਜਸੇ ਘੜੀਆਂ ਪੈਰਾਂ, ਤਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਓ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਬਜੰਤ ਭੇਰੀ ਰਹਾਉ। ਸਹਿਸ ਤਵ ਨੈਨ ਮਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਵਦ ਬਿਮਲ ਨਨ ਏਕ ਪੈ ਬਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਣਦਨੋ ਮਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰ ਕੋ ਹੋਈ ਜਾ ਤੇ ਦੇ ਤੇਰੇ ਨਾਈ ਵਾਸਾ। ਰਾਗ ਗੋੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਫੁਨ ਵੱਡਾਹੇ, ਕਰ ਡੰਡ ਫੁਨ ਵੱਡਾਹੇ ਰਹਾਉ। ਸਾਕਤ ਹਰ ਸਾਧਨ ਜਾਣਿਆ, ਤਨ ਅੰਤਰ ਹਮੈ ਕੰਡਾ ਹੈ, ਜਉ ਜਉ ਚਲ ਹੈ ਚੁਭ ਹੈ ਦੁਖ ਪਾਵੈ, ਜਮ ਕਾਲ ਸਹਿ ਸ੍ਰਿ ਡੰਡਾ ਹੈ। ਹਰ ਜਨ ਹਰ ਨਾਮ ਸੁਮਾਨੇ, ਦੁਖ ਜਨ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਵਸੋਭ ਖੰਡ ਬ੍ਰਹਮੰਡਾ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਰਾ ਵਾਹਿਗੁਰੂ ਕੋ ਨਾਨਕ ਸਭ ਤੇਰੇ ਵੰਡਿਆਈ, ਕੋਈ ਨੋ ਨਾ ਜਾਣੇ ਮੇਰੇ।

ਸੂਰਜ ਚੜ੍ਹੇ ਹਜ਼ਾਰੇ ਤੇ ਚੰਨ ਹੁੰਦਿਆਂ ਗੁਰਬਿੰਦ ਕਹੋਰ ਅੰਧਾਰ ਮਹੱਲਾ ਪਹਿਲਾ ਨਾਮ ਗੁਰੂ ਨਚਤਨੀ ਮਨ ਆਪਣੇ ਸੁਚੇਤ ਛੁੱਟਿਆ ਤਿਲਗਵਾੜ ਜੋ ਸੁਣੀ ਅੰਦਰ ਖੇਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫਲੀਏ ਫੁਲੀ ਬੱਕੜੀ ਪੀਤਨ ਵਿੱਚ ਸਵਾ ਪੌੜੇ ਪੀਨੇ ਆਪ ਸਾਜੀਓ।

0: ਮਹੱਲਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤਿਰੰਗ ਸੱਚਾ ਦੀਵਾਨ ਸੱਚਾ ਤਿਰੰਗ ਸੱਚਾ ਬ੍ਰਹਮਾਂਡ ਸੱਚਾ ਤਿਰਕ੍ਰਮ ਸੱਚਾ ਨਿਸਾਰ ਸੱਚੇ ਤੁਧ ਅੱਖ ਲੱਖ ਕਰੋੜ ਸੱਚਾ ਸਪਤਾਰ ਸੱਚਾ ਸਭਜੋਰ ਸੱਚੀ ਤੇਰੀ ਸਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਾ ਚਿਨ ਕਤ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸਤਨਿਆਉ ਵੱਡੀ ਵਡਿਆਈ ਜਾਣੇ ਚਲਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ਼

ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾ ਕਿਫਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਤੱਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗਿਆ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿੱਧ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇ ਵਿਡਾ ਰਹੇ ਬਿਸਮਾਦ ਨਾਨਕ ਪੂਜਨ।

ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

صاحب جنگ، سادنا شریف آہے گرو صاحب جنگ، واہے گرو جی کا خالصہ، واہے

0: ਨਾਨਕ ਦਾਸ ਸਦਾ ਬਲਿਹਾਰੀ, ਓਟ ਗਹੀ ਸੁਆਮੀ ਸਮਰੱਥੈ। ਨਾਨਕ ਦਾਸ ਸਦਾ ਬਲਿਹਾਰੀ।
1: ਆਵਦ ਕਟਿਉ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਵਨ ਬੰਧਿਉ ਨਾ ਜਾਤ, ਬਿਦੈ ਮਨ ਦਰਸ ਮਗ, ਪਾਵਕ ਜਰਿਉ ਨਾ ਜਾਤ, ਰਹਿਉ ਜਨ ਧੂਰ ਲਗ, ਨੀਰ ਨਾ ਸਾਕਸ ਬੋਰ, ਚਲਹਿ ਹਰ ਪੰਥ ਪਗ। ਨਾਨਕ ਰੋਗ ਦੋਖ ਅਗ ਮੋਹ, ਛਿਦੇ ਹਰ ਨਾਮ ਖਗ। ਉਦਮ ਕਰ ਲਾਗੇ ਬਹੁ ਭਾਤੀ, ਵਿਚ ਰਹਿ ਅਨਿਕ ਸ਼ਾਸਤਰ ਬਹੁ ਖਟੁਆ, ਭਸਮ ਲਗਾਏ ਤੀਰਥ ਬਹੁ ਭ੍ਰਮਤੇ, ਸੂਖਮ ਦੇਹ ਬੰਦਹਿ ਬਹੁ ਜਟੁਆ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਓ ਪ੍ਰੇਮ ਬਡਾਏ ਸੂਤ ਕੇ ਹਟੁਆ। ਪੂਜਾ ਚਕਰ ਕਰਤ ਸੋਮ ਪਾਕਾ, ਅਨਿਕ ਭਾਂਤ ਥਾਟੈ ਕਰ ਥਟੁਆ। ਪੂਜਾ ਚਕਰ ਕਰਤ ਸੋਮ ਪਾਕਾ, ਅਨਿਕ ਭਾਂਤ ਥਾਟੈ ਕਰ ਥਟੁਆ।
2: ਸੱਚ ਸਭਾ ਦੀਵਾਨ ਸੱਚ, ਸੱਚੇ ਪੈ ਤਰਿਓ, ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ, ਸੱਚ ਸਿਰਜਿਓ।

गुण गंभीर मत सागर जो गाओ गुण परम गुण सागर बेरत निवारण।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਵ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪ੍ਰੇਮ ਦੀ ਮੂਰਤ, ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 689 ਅਤੇ 680 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਨ ਕਰਨਾ ਕਰੀਏ ਜੀ। ਧੰਨਵਾਦ ਸ੍ਰੀ ਮਹੱਲਾ ਪੰਜਵਾਂ।

ਪਿੰਡ ਸਭ ਦਸਦਾ ਦੇ ਅੱਖਾ ਜਿਹਾ ਗਵਾਈਏ ਜੇ ਲੋੜੇ ਚੰਗਾ ਆਪਣਾ ਕਰਨੀ ਚ ਸਦਾਈਏ ਜੇ ਦਰਵਾਣਾ ਪਰ ਹਰ ਪੇਸ਼ ਕਰੇ ਦਿਆਈਏ ਗੁਰ ਹੈ ਨਾ ਭਰੀਏ ਪਾਈਏ ਗੁਰ ਹੈ ਨਾ ਭਰੀਏ ਪਾਈਏ।

ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਕਿਰਪਾ ਕਰੇ ਜੇ ਆਪਣੀ ਤਾਂ ਗੁਰਤਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ।

ਕੀਤੀ ਸੰਤੋਖ ਜਿੰਨੀ ਸੱਚੋ ਸੱਚ ਤਿਆਇਆ ਉਨੀ ਬੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ